ਪਣ ਮੁਮਾ ਪਣ ਭਾਂਡੇ ਪਣ ਹਵੰਦਾਨ ਸੁੱਖ ਮੰਦਾ ਖਿੱਚ ਜਮੈ ਰਾਜਾ ਪਾਂਡੋ ਹੀ ਪੁਨਵ ਜੇ ਪਿੰਡੇ ਬਾਜਨਾ ਕੋ ਨਾਨਕ ਪੰਡੇ ਬਾਰਾ ਕੋ ਸੱਚਾ ਸੋ ਜਤ ਮੁਖ ਸਦਾ ਸਲਾਈਆ।

0: ਸ਼ਾਮਨੇ ਬਾਂਤਨ ਮਾਈ ਪਜਾਲ ਸਲਮਾਨ ਦੇਤੇ ਪ੍ਰਸੋਕ ਨਾ ਨਿਧਾਨ ਜਾਗ ਮਗਤ ਤੇਜ ਪ੍ਰਮ ਪ੍ਰਤਾਪ
1: ਅੰਬਰ ਜਮੀਨ।

ਸਾਰੇ

Gracias.

ਦਾਰੇ ਸੁਣ ਤੇ ਉਹਦੇ ਵਾਹਿਗੁਰੂ ਗਾਵੇ ਤੇ ਓਏ ਦਾਰੇ ਸੁਣ ਤੇ ਉਹਦੇ ਵਾਹਿਗੁਰੂ ਬਿਨ ਸੇ ਪਾਪੇ ਘਨੇਰੇ ਬਿਨ ਸੇ ਪਾਪੇ ਘਨੇਰੇ ਸੱਚਿਆ ਪਾ ਦਿਸਿਆ ਬਿਨ ਸੇ ਪਾਪੇ।

ਬੱਲੇ ਹਾਰੇ ਸੱਚਿਆ ਸੈਦਾ ਸੈਦਾ ਬੱਲੇ ਹਾਰੇ ਤੁਧ ਆ ਗਏ

ने मेरा ना वो ना ज्ञान मेरा सचिया बादशाह

0: कोई गाली बैठे हैं।
1: माता बैठी है।

ਪੰਥ ਖਾਲਸੇ ਦੀ ਦਿਨਾ ਦੇਣ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਬਖਸ਼ਣੀ ਸਰਦਾਰ ਕਬੀਰ ਸਿੰਘ ਪਿਤਾ ਬਲਵੰਤ ਸਿੰਘ ਜੀ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਆਦਰ ਕਰਦੇ ਬਲਵੰਤ ਸਿੰਘ ਮਾਤਾ।

ਕਲਾਬਖਸ਼ਣੀ ਰਾਮਵੀਰ ਸਿੰਘ ਜੀ ਮੱਲੇ ਸਿੰਘ ਆਪ ਜੀ ਦੇ ਹਜ਼ੂਰੀ ਵਿੱਚ ਪਲਾਸਟਿਕ ਦੀ

ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਮਹਾਂਪੁਰਖਾਂ ਨੂੰ ਦੀਰਘ ਆਯੂ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਸਰਦਾਰ ਤੇਜ ਪ੍ਰਤਾਪ ਸਿੰਘ ਜਸਮੀਤ ਕੌਰ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ ਦੇ ਅਰੋਗਤਾ ਬਖਸ਼ਣੀ ਚੜ੍ਹਦੀ ਕਲਾ ਰੱਖਣੀ ਅਭਿਜੀਤ ਸਿੰਘ ਜੀ ਭੱਲਾ ਦੇ ਅਰੋਗਤਾ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਪ੍ਰੀਤ ਜੋਤ ਸਿੰਘ ਜੀ ਸ਼ੁਕਰਾਨੇ ਵਜਾ ਬਲਜੀਤ ਕੌਰ ਜੀ ਲੰਗਰਾਂ ਲਈ 500 ਰੁਪਏ ਆਦਰ ਕਰਦੇ ਅਮਨਪ੍ਰੀਤ ਸਿੰਘ ਜੀ ਨਵਪ੍ਰੀਤ ਸਿੰਘ ਜੀ ਕਵਨੂਰ ਕੌਰ ਅਤੇ ਸਿਦਕ ਕੌਰ 500 ਰੁਪਏ ਆਦਰ ਕਰਦੇ ਸੇਵਾ ਥਾਏ ਪਾਵਣੀ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ

ਸਰਦਾਰ ਰਵਿੰਦਰ ਸਿੰਘ ਜੀ ਹੇਮਕੁੰਟ ਆਟੋਮੋਬਾਈਲਸ ਦੀ ਚੜ੍ਹਦੀ ਕਲਾ ਲਈ ਬੇਨਤੀ ਕਰਦੇ ਕਾਰੋਬਾਰ ਵਿੱਚ ਵਾਧੇ ਬਖਸ਼ਣੇ ਜਨਮ ਦਿਨ ਦੇ ਖੁਸ਼ੀਆਂ ਵਜਾਂ ਕੁਲਦੀਪ ਕੌਰ ਵਜਿੰਦਰ ਸਿੰਘ ਜੀ ਰਾਗੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ ਦੀਰਘ ਆਯੂ ਦੇ ਰੋਗਤਾ ਬਖਸ਼ਣੀ ਜਸਵਿੰਦਰਪਾਲ ਸਿੰਘ ਰਣਜੀਤ ਕੌਰ ਜੀ ਸਰਦਾਰ ਅਮਰ ਸਿੰਘ ਬਾਂਸਰੀ ਵਾਲੇ ਆਤਮਕ ਸ਼ਾਂਤੀ ਲਈ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ ਸਵਰਗਵਾਸੀ ਕਮਲਜੀਤ ਕੌਰ ਅਮਰ ਸਿੰਘ ਜੀ ਬਾਂਸਰੀ ਵਾਲੇ ਸਵਰਗਵਾਸੀ ਹੀਰਾ ਸਿੰਘ ਅਮਰ ਸਿੰਘ ਜੀ ਸਵਰਗਵਾਸੀ ਯਸ਼ੋਦਾ ਕੌਰ ਪਾਟਨੂਰ ਵਾਲੇ ਆਤਮਕ ਸ਼ਾਂਤੀ ਲਈ ਸਵਰਗਵਾਸੀ ਸਰਦਾਰ ਸਿੰਘ ਗੁਰਮੁਖ ਸਿੰਘ ਜੀ ਸੇਨਾ ਸਵਰਗਵਾਸੀ ਦੌਲਤ ਸਿੰਘ ਜੀ ਸਚਦੇਵਾ ਸਵਰਗਵਾਸੀ ਮਹਿੰਦਰ ਸਿੰਘ ਜੀ ਸਵਰਗਵਾਸੀ ਅਰਜਨ ਸਿੰਘ ਮਕੰਦ ਸਿੰਘ ਜੀ ਚੰਦਨ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ

ਬਖਸ਼ਣਾ ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਵਰਗ ਵਾਸੀ ਭਾਈ ਦਇਆ ਸਿੰਘ ਜੀ ਪਰਿਵਾਰ ਵੱਲੋਂ ਮਾਇਆ ਹਾਦਰ ਹੋਈ ਸਵਰਗ ਵਾਸੀ ਗੁਰੂ ਬਿਲਾਸ ਕੌਰ ਜੀ ਪਰਿਵਾਰ ਵੱਲੋਂ ਮਾਇਆ ਹਾਦਰ ਹੋਈ ਜਸਪਾਲ ਸਿੰਘ ਜੀ ਸੋਢੀ 200 ਰੁਪਇਆ ਆਦਰ ਕਰਦੇ

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਚ ਭੇਟਾਵਾਂ ਹਾਜ਼ਰੀਆਂ ਹਨ, ਉਹਨਾਂ ਸੰਗਤਾਂ ਨੂੰ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ, ਸਿਰੇ ਭਾਵ ਲੈ ਕੇ ਖੁਸ਼ੀਆਂ ਪ੍ਰਾਪਤ ਕਰੋ ਜੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੱਚਖੰਡ ਗਮਨ ਪੰਚਮੀ ਦਾ ਗੁਰਪੁਰਬ ਮਨਾਇਆ ਜਾਵੇਗਾ। ਦੁਪਹਿਰ 1 ਵਜੇ ਤੋਂ ਬਾਅਦ ਹਜ਼ੂਰੀ ਰਾਗੀ ਸਿੰਘ ਵਾਰੀ ਵਾਰੀ ਕੀਰਤਨ ਦੀ ਹਾਜ਼ਰੀ ਭਰਨਗੇ। 3:30 ਵਜੇ ਸਾਹਿਬਾਂ ਨੂੰ ਵਿਸ਼ੇਸ਼ ਕਰਕੇ ਸ਼ੱਕਰਪਾਰੇ ਪ੍ਰਸ਼ਾਦ ਦਾ ਭੋਗ ਲੱਗੇਗਾ। ਉਪਰੰਤ ਸੱਚਖੰਡ ਗਮਨ ਦੀ ਸਾਖੀ ਭਾਈ ਪਰਮਵੀਰ ਸਿੰਘ ਜੀ ਰਾਰਾਸਿਆ ਸੰਗਤਾਂ ਨੂੰ ਸ਼੍ਰਵਣ ਕਰਾਉਣਗੇ, ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੋ ਸਮੂਹ

0: ਨਾਨਕ ਦਾਸ ਅਮਦਾਸ ਤੁਦ ਆਗੈ ਬਿਰਬਤਾ।
1: ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਪਾਵਨ ਅਸਥਾਨ ਸਤਿਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾਂ ਪਿਆਰਿਆਂ ਵੱਲੋਂ ਸ਼ਬਦ ਹੇਠ ਮਾਇਆ ਹਾਜ਼ਰ ਹੋਈਏ, ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰ ਸਿੱਖੀ ਜਿਉਣ ਬਖਸ਼ਣਾ ਦੇ ਆਰੋਪ ਕਰ, ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਜਿਹੜੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਕਰਨ ਛਕਿਆ ਤਰਮੇ ਤਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾਰੀ ਸਾਵੇ ਬੁਲਾਰੇ ਸਲੋਕ ਮਹਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਅਣ ਰਾਸ ਤਿਸਾ ਅੱਗਾ ਨਾਨਕਾ ਖਲਾ ਕੀ ਚਾਰਦਾਸ ਸਰਬਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਖਿਆ ਰਿਆਤ ਬਿਰਧ ਕੀ ਪਾਏ ਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾਰੇ।

ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਆਟਾ ਲਰੇ, ਧਰਮ ਕਾ ਜੈਕਾਰ ਖਾਲਸਾ ਦੀ ਸਾਵੇ ਬੁਲਾਰੇ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਾਤ ਰੱਖਿਆ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕੌਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਦੀ, ਗੁਰੂਖੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੁਲਾਰੇ। ਥੰਮ ਜੀ ਨਨਕਾਣੇ ਜੀ, ਕਰਤਾਰਪੁਰ ਦੀ, ਸ਼੍ਰੀ ਬਾਬੇ ਨਾਨਕ ਡੋਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦ

ਸੀਸ ਗੰਦਰ ਕਾਵਗੰਡ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾਂ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ, ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ। ਸਤ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਵੇ ਬੁਲਾਰੇ ਬੋਲ ਬੋਲ ਬੋਲ ਸ਼੍ਰੀ

ਭੁੱਲ ਚੁੱਕ ਮੁਆਫ ਕਰਨੀ, ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਆਦਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

ਗੁਰੂ ਪਿਆਰੀ ਸਾਧ ਸੰਗਤ ਜੀਓ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਕਰਮ ਨਾਮ ਬਰਨਤ ਸੁਮਤ ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸਤ ਵਿਚਾਰ ਗੁਰੂ ਕਰ ਰੀ ਮਨ ਮੇਰੇ ਗੁਰ ਕਰ

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੀਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਜੇ ਹੋਏ ਪਾਵਨ ਦਰਬਾਰੀ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀ ਸਤ ਸੰਗਤ ਦੇ ਅੰਦਰ ਸੁਭਾਏਮਾਨ ਹੋ ਕਰਕੇ ਸਤਿਗੁਰਾਂ ਦੇ ਪਾਵਨ ਦਰਸ਼ਨ ਦੀਦਾਰ ਅਤੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਅਤੇ ਪਾਵਨ ਗੁਰ ਇਤਿਹਾਸ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨ ਦਾ ਸਮਾਂ ਹੈ। ਅੱਜ ਦਾ ਜੋ ਪਾਵਨ ਦਿਹਾੜਾ ਹੈ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਗੁਰਤਾ ਗੱਦੀ ਗੁਰਪੁਰਬ ਦਾ ਦਿਹਾੜਾ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਧੀਰਜ ਧਾਰੀ ਪਰ ਉਪਕਾਰੀ ਜੀ ਕਰਤਾਰਪੁਰ ਸਾਹਿਬ ਨਗਰ ਵਸਾ ਕਰਕੇ ਸੰਗਤਾਂ ਦੇ ਤਾਈਂ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਨੇ। ਪਾਵਨ ਸ੍ਰੀ ਲਹਿਣਾ ਜੀ ਖਡੂਰ ਸਾਹਿਬ ਤੋਂ ਚੱਲ ਕਰਕੇ ਕਰਤਾਰਪੁਰ ਸਾਹਿਬ ਪੁੱਜੇ ਨੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਪਾਵਨ ਦਰਸ਼ਨ ਦੀਦਾਰ ਕਰਕੇ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਹੋ ਗਏ। ਜਦੋਂ ਆਪਾਂ ਭਾਵ ਸਮਰਪਣ ਸਤਿਗੁਰਾਂ ਦੇ ਚਰਨਾਂ ਵਿਖੇ ਕਰ ਦਿੱਤਾ ਨਾ, ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਤਾਈਂ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾਲਤਾ ਕਰਕੇ ਹੁਣ ਆਪਣੀਆਂ ਮੁਬਾਰਕ ਚਰਨ ਕਮਲਾਂ ਦੇ ਵਿੱਚ ਹੀ ਰੱਖੋ, ਚਰਨਾਂ ਤੋਂ ਕਦੇ ਵਿਛੋੜਾ ਨਾ ਦੇਣਾ। ਆਪ ਜੀਆਂ ਦੇ ਸਾਧ ਸੰਗਤ ਜੀ ਪਿਆਰ ਨੂੰ ਦੇਖ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਬਚਨ ਕੀਤਾ, ਪੁਰਖਾ ਆਪਣੇ ਨਗਰ ਜਾ ਕਰਕੇ ਆਪਣੇ ਪਰਿਵਾਰ ਘਰ ਵਾਲਿਆਂ ਨੂੰ ਦੱਸ ਕੇ ਫਿਰ ਸੇਵਾ ਦੇ ਵਿੱਚ ਆ। ਪਾਵਨ ਸ੍ਰੀ ਲਹਿਣਾ ਜੀ ਵਾਪਸ ਖਡੂਰ ਸਾਹਿਬ ਗਏ ਨੇ, ਆਪਣੇ ਪਰਿਵਾਰ ਨੂੰ, ਆਪਣੇ ਸਨਮਾਨਯੋਗ ਮਹਿਲਾ ਨੂੰ, ਸਾਡੇ ਸਨਮਾਨਯੋਗ ਮਾਤਾ ਖੀਵੀ ਜੀ ਨੂੰ, ਇਸੇ ਪ੍ਰਕਾਰ ਆਪਣੇ ਸਪੁੱਤਰਾਂ ਨੂੰ ਬਾਬਾ ਦਾਤੂ ਜੀ ਬਾਬਾ ਦਾਸੂ ਜੀ ਨੂੰ ਦੱਸ ਦਿੱਤਾ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਗਤ ਕਲਿਆਣ ਵਾਸਤੇ ਅਵਤਾਰ ਧਾਰਨ ਕਰਕੇ ਪ੍ਰਿਥਵੀ ਮੰਡਲ 'ਤੇ ਆਏ ਨੇ, ਉਹਨਾਂ ਦੇ ਪਾਵਨ ਦੀਦਾਰ ਹੋਏ ਨੇ ਅਤੇ ਮਨ ਬਾਣੀ ਸਰੀਰ ਇਹਨਾਂ ਨੂੰ ਅਰਪਣ ਕਰ ਦਿੱਤਾ। ਸਤਿਗੁਰਾਂ ਦੇ ਹੁਕਮ ਦੇ ਨਾਲ ਆਪ ਜੀ ਨੂੰ ਦੱਸਣ ਵਾਸਤੇ ਆਏ ਹਾਂ ਸਭਨਾਂ ਨੂੰ। ਹੁਣ ਬਾਕੀ ਦਾ ਜੀਵਨ ਅਸੀਂ ਸਾਰਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਚਰਨੀ ਲੱਗ ਕਰਕੇ ਆਪਣਾ ਬਤੀਤ ਕਰਾਂਗੇ। ਸਾਧ ਸੰਗਤ ਜੀ ਲੂਣ ਦੀ ਪੰਡ ਸੀਸ ਦੇ ਉੱਪਰ ਚੁੱਕੀ ਹੈ, ਚੱਲ ਕਰਕੇ ਸ੍ਰੀ ਕਰਤਾਰਪੁਰ ਸਾਹਿਬ ਪੁੱਜੇ ਨੇ ਅਤੇ ਇਹ ਲੂਣ ਗੁਰੂ ਕੇ ਲੰਗਰਾਂ ਵਿੱਚ ਪਾਇਆ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਮਹਿਲ ਮਾਤਾ ਸੁਲੱਖਣੀ ਜੀ ਤਿੰਨਾਂ ਦੇ ਦੀਦਾਰ ਹੋਏ, ਚਰਨਾਂ ਦੇ ਉੱਪਰ ਸੀਸ ਰੱਖ ਕਰਕੇ ਨਮਸਕਾਰ ਕੀਤੀ ਏ, ਮੱਥਾ ਟੇਕਿਆ ਅਤੇ ਹੱਥ ਜੋੜ ਕੇ ਪੁੱਛਿਆ, ਮਾਤਾ ਜੀ ਸਤਿਗੁਰੂ

ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਅੰਮ੍ਰਿਤ ਨਾਮ ਹੀ ਸਾਡਾ ਭੋਜਨ, ਸਾਡੇ ਤਨ ਅਤੇ ਸਾਡੇ ਮਨ ਦਾ ਆਸਰਾ ਹੈ। ਬੇਨਤੀ ਕਰਕੇ ਮਾਤਾ ਜੀ ਦੇ ਚਰਨਾਂ ਵਿਖੇ ਪੁੱਛਦਿਆਂ ਪੁਛਾਂਦਿਆਂ ਖੇਤਾਂ ਵਿੱਚ ਪੁੱਜੇ ਨੇ ਤੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਜਾਣ ਲਿਆ ਗੁਰਤਾ ਗੱਦੀ ਦੇ ਦੂਸਰੇ ਮਾਲਕ ਜਿਨ੍ਹਾਂ ਨੂੰ ਅਸਾਂ ਨੇ ਬਣਾਉਣਾ ਹੈ, ਲੋਕ ਪਰਲੋਕ ਦੇ ਮਾਲਕ ਬਣਾਉਣਾ, ਜਿਨ੍ਹਾਂ ਨੂੰ ਪਹਿਲਾਂ ਹੀ ਬਚਨ ਕਰ ਦਿੱਤਾ ਹੋਇਆ ਸੀ ਆਪ ਜੀ ਦਾ ਨਾਮ ਲੈਣਾ, ਤੁਸਾਂ ਨੇ ਸਾਡੇ ਤੋਂ ਲੈਣਾ ਤੇ ਅਸੀਂ ਤੁਹਾਨੂੰ ਦੇਣਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਗਤ ਦੇ ਤਾਈ, ਆਪਣੇ ਮਹਿਲਾਂ ਦੇ ਤਾਈ, ਸਪੁੱਤਰਾਂ ਦੇ ਤਾਈ ਨਿਰਣਾ ਕਰਕੇ ਦਿਖਾਉਣਾ ਨਾ। ਕੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਮਨ ਵਿੱਚ ਉਲਾਂਭਾ ਨਾ ਰੱਖੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਤਾ ਗੱਦੀ ਦੀ ਦਾਤ ਸਪੁੱਤਰਾਂ ਨੂੰ ਨਾ ਦੇ ਕਰਕੇ ਸੇਵਕ ਨੂੰ ਕਿਉਂ ਦਿੱਤੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਪਰਚਾ ਪਾ ਦਿੱਤਾ, ਪਰਖ ਪਾ ਦਿੱਤੀ। ਪਹਿਲਾ ਪਰਚਾ ਇੱਥੋਂ ਪਿਆ ਜੀ, ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਚਰਨਾਂ 'ਤੇ ਜਾ ਕਰਕੇ ਜਦੋਂ ਆਪ ਜੀਆਂ ਨੇ ਸੀਸ ਰੱਖ ਕਰਕੇ ਮਸਤਕ ਟੇਕਿਆ ਨਾ, ਅਤੇ ਆਪ ਜੀਆਂ ਨੇ ਤਿਸ ਵੇਲੇ ਸਾਧ ਸੰਗਤ ਜੀ ਆਸ਼ੀਰਵਾਦ ਦਿੱਤੀ ਹੈ, ਅਤੇ ਫਿਰ ਬਾਬਾ ਸ੍ਰੀ ਚੰਦ ਸਾਹਿਬ ਜੀ ਦੇ ਤਾਂ ਹੀ ਆਖਿਆ, ਸ੍ਰੀ ਚੰਦ ਜੀ ਆਹ ਜਿਹੜਾ ਫਸਲ ਦੇ ਵਿੱਚੋਂ ਨਦੀਨ ਕੱਢਿਆ ਇਹ ਹਰਾ ਚਾਰਾ ਪਸ਼ੂਆਂ ਦੇ ਛਕਣ ਦੇ ਖਾਣ ਦੇ ਕੰਮ ਆਵੇਗਾ, ਇਹ ਵੱਡੀ ਭਾਰੀ ਪੰਡ ਬੰਨੀ ਏ, ਸੀਸ 'ਤੇ ਚੁੱਕੋ ਅਤੇ ਧਰਮਸ਼ਾਲਾ ਲੈ ਚੱਲੋ। ਬਾਬਾ ਸ੍ਰੀ ਚੰਦ ਸਾਹਿਬ ਜੀਆਂ ਨੇ ਬਚਨ ਕੀਤਾ, ਪਿਤਾ ਜੀ ਅਸੀਂ ਆਪ ਜੀਆਂ ਦੇ ਸਪੁੱਤਰ ਹਾਂ, ਇਹ ਕੰਮ ਕੋਈ ਗੁਰੂ ਸਪੁੱਤਰਾਂ ਦੇ ਕਰਨ ਵਾਲੇ ਨੇ, ਮਹਾਰਾਜ ਇੰਨੇ ਸੇਵਾਦਾਰ ਨੇ, ਕਿਸੇ ਹੋਰ ਨੂੰ ਪੰਡ ਚੁਕਾ ਲੈਂਦੇ ਹਾਂ, ਜਾਂ ਗੁਰੂ ਘਰ ਵਿੱਚ ਕਿਹੜੀ ਕੋਈ ਹਰੇ ਚਾਰੇ ਦੀ ਘਾਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਫਿਰ ਦੂਸਰਾ ਬਚਨ ਬਾਬਾ ਲਖਮੀ ਦਾਸ ਜੀ ਦੇ ਤਾਂ ਹੀ ਕੀਤਾ। ਉਹਨਾਂ ਨੇ ਵੀ ਆਖਿਆ, ਸਤਿਗੁਰੂ ਜੀ ਵੱਡੇ ਭਰਾਤਾ ਜੀ ਦਾ ਬਚਨ ਬਿਲਕੁਲ ਸੱਤ ਹੈ, ਮਹਾਰਾਜ ਅਸੀਂ ਆਪ ਜੀ ਦੇ ਸਪੁੱਤਰ ਹੋ ਕਰਕੇ ਐਸਾ ਕਾਰਜ ਕਰੀਏ, ਸੇਵਾਦਾਰਾਂ ਦਾ ਇਹ ਕਾਰਜ ਹੈ, ਸੇਵਾਦਾਰ ਕਰ ਲੈਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ੍ਰੀ ਲਹਿਣਾ ਜੀ ਵੱਲ ਤੱਕਿਆ ਹੀ ਆ, ਪੁਰਖਾ ਇਹ ਘਾਹ ਦੀ ਪੰਡ ਚੱਕੋ ਤੇ ਧਰਮਸ਼ਾਲਾ ਲੈ ਚੱਲੋ। ਬਚਨ ਪੂਰਾ ਹੋਣ ਤੋਂ ਪਹਿਲਾਂ ਕਬਰ ਕਸਾ ਕੀਤਾ ਤੇ ਪੰਡ ਚੱਕਣ ਲਈ ਤਿਆਰ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਘਾਹ ਦੀ ਪੰਡ ਆਪ ਜੀ ਦੇ ਸੀਸ ਦੇ ਉੱਪਰ ਆਪ ਆਪਣੇ ਹੱਥੀਂ ਚੁਕਾਈ ਹੈ। ਵੱਡੀ ਭਾਰੀ ਪੰਡ ਨੂੰ ਚੱਕ ਕਰਕੇ ਧਰਮਸ਼ਾਲਾ ਵਿੱਚ ਲੈ ਕਰਕੇ ਆਏ ਨੇ ਤੇ ਸਾਧ ਸੰਗਤ ਜੀ ਨਦੀਨ ਕੱਢਿਆ ਨਾ ਫਸਲ ਦੇ ਵਿੱਚੋਂ, ਝੋਨੇ ਦੇ ਵਿੱਚੋਂ, ਤੇ ਵਿੱਚੋਂ ਜੋ ਪਾਣੀ ਉਹ ਚੋਂਦਾ ਆਉਂਦਾ ਹੈ, ਚਿੱਕੜ ਦੇ ਜਿਹੜੇ ਛਿੱਟੇ ਨੇ ਆਪ ਜੀ ਦੇ ਬਹੁਤ ਕੀਮਤੀ ਬਸਤਰਾਂ ਦੇ ਉੱਪਰ ਪੈਂਦੇ ਆਉਂਦੇ ਨੇ, ਬਸਤਰ ਲਿਬੜ ਗਏ। ਜਦੋਂ ਆ ਕਰਕੇ ਘਾਹ ਦੀ ਪੰਡ ਧਰਮਸ਼ਾਲਾ ਵਿੱਚ ਸੁੱਟੀ ਹੈ ਪਸ਼ੂਆਂ ਦੇ ਚਾਰੇ ਵਾਸਤੇ, ਸਨਮਾਨਯੋਗ ਮਾਤਾ ਸੁਲੱਖਣੀ ਸਾਹਿਬ ਜੀ ਨੇ ਤੱਕਿਆ ਅਤੇ ਬੇਨਤੀ ਕੀਤੀ, ਪਤੀ ਸਤਿਗੁਰੂ ਜੀ ਆਪ ਜੀ ਦੇ ਕੌਤਕ ਬੜੇ ਨਿਰਾਲੇ ਨੇ, ਇਹਨਾਂ ਦਾ ਸ਼ਾਹੀ ਪੌਸ਼ਾਕਾ ਇਹ ਦੱਸਦਾ ਇਹ ਕਿਸੇ ਵੱਡੇ ਭਾਰੀ ਅਮੀਰ ਪਰਿਵਾਰ ਦੇ ਵਿੱਚੋਂ, ਚੰਗੇ ਖਾਨਦਾਨ ਚੰਗੀ ਕੁੱਲ ਦੇ ਵਿੱਚੋਂ ਆਏ ਨੇ। ਮਹਾਰਾਜ ਆਉਂਦਿਆਂ ਹੀ ਇਹਨਾਂ ਨੂੰ ਏਡੀ ਵੱਡੀ ਭਾਰੀ ਪੰਡ ਪੱਠਿਆਂ ਦੀ ਨਦੀਨ ਦੀ ਚੁਕਾ ਦਿੱਤੀ। ਮਹਾਰਾਜ ਦੇਖੋ ਇਹਨਾਂ ਦੇ ਸਾਰੇ ਵਸਤਰ ਖਰਾਬ ਹੋ ਗਏ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਸੁਲੱਖਣੀ ਜੀ ਇਹਨਾਂ ਦੇ ਵਸਤਰ ਖਰਾਬ ਨਹੀਂ ਹੋਏ, ਇਹਨਾਂ ਦੇ ਵਸਤਰਾਂ ਦੇ ਉੱਪਰ ਇਹ ਜਿਹੜੇ ਛਿੱਟੇ ਤੁਹਾਨੂੰ ਕੇਸਰ ਅਤੇ ਚਿੱਕੜ ਦੇ ਪ੍ਰਤੀਤ ਹੁੰਦੇ ਨੇ ਨਾ, ਇਹ ਕੇਸਰ ਅਤੇ ਚੰਦਨ ਦੇ ਛਿੱਟੇ ਜਾਣਨਾ ਕਰੋ, ਅਸੀਂ ਕੇਵਲ ਤਾਂ ਕੇਵਲ ਇਹਨਾਂ ਨੂੰ ਘਾਹ ਦੀ ਪੰਡ ਨਹੀਂ ਚੁਕਾਈ, ਅਸੀਂ ਤਾਂ ਇਹ ਦੇਖਣਾ ਚਾਹੁੰਦੇ ਅਤੇ ਸੰਗਤ ਦੇ ਤਾਂ ਹੀ ਦਿਖਾਉਣਾ ਚਾਹੁੰਦੇ ਸੀ ਗੁਰਤਾ ਗੱਦੀ ਦੀ ਵੱਡੀ ਭਾਰੀ ਪੰਡ ਚੱਕਣ ਦੇ ਯੋਗ ਕੌਣ ਹੈ। ਅਤੇ ਸੁਲੱਖਣੀ ਜੀ ਸੱਚੀ ਬਾਤ ਇਹ ਹੈ, ਇਹ ਪੰਡ ਏਡੀ ਵੱਡੀ ਭਾਰੀ ਹੈ ਕਿ ਇਹਨਾਂ ਤੋਂ ਇਲਾਵਾ ਕਿਸੇ ਹੋਰ ਤੋਂ ਚੁੱਕੀ ਨਹੀਂ ਜਾਣੀ। ਜਦੋਂ ਆਪ ਜੀਆਂ ਨੇ ਇਹ ਬਚਨ ਕੀਤੇ ਨਾ, ਤੇ ਸਾਧ ਸੰਗਤ ਜੀ ਗੁਰ ਕਰ ਸੱਤ ਵਿਚਾਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਬਚਨ ਕਰਦੇ ਨੇ ਉਹ ਸਦਾ ਸੱਚ ਹੁੰਦਾ, ਤੇ ਇਸ ਵੇਲੇ ਉਹਨਾਂ ਦੇ ਪੌਸ਼ਾਕੇ ਦੇ ਉੱਪਰ ਜਿਹੜੇ ਚਿੱਕੜ ਅਤੇ ਪਾਣੀ ਦੇ ਛਿੱਟੇ ਪਏ ਸਨ ਨਾ, ਸਾਧ ਸੰਗਤ ਜੀ ਉਹਨਾਂ ਦਾ ਰੰਗ ਬਦਲ ਗਿਆ, ਉਹ ਕੇਸਰ ਤੇ ਚੰਦਨ ਦੇ ਛਿੱਟੇ ਬਣ ਗਏ, ਕੇਸਰ ਅਤੇ ਚੰਦਨ ਦੀ ਮਹਿਕ ਆਉਣ ਲੱਗੀ, ਖੁਸ਼ਬੂ ਆਉਣ ਲੱਗੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਇੱਥੋਂ ਪ੍ਰਾਰੰਭਤਾ ਕਰਕੇ ਪਾਈ ਕਈ ਪਰਖਾਂ ਕੀਤੀਆਂ। ਕਦੇ ਅੱਧੀ ਰਾਤ ਨੂੰ ਆਪ ਜੀ ਨੂੰ ਵਸਤਰ ਧੋਣ ਵਾਸਤੇ ਨਦੀ 'ਤੇ ਭੇਜਿਆ, ਇਸੇ ਪ੍ਰਕਾਰ ਇੱਕ ਵਾਰ ਬੜੀ ਵਰਖਾ ਹੋਈ ਅਤੇ ਧਰਮਸ਼ਾਲਾ ਦੀ ਕੰਧ ਡਿੱਗ ਪਈ। ਜਿਸ ਵੇਲੇ ਧਰਮਸ਼ਾਲਾ ਦੀ ਕੰਧ ਢਹਿਣ ਲੱਗੀ ਏ, ਉਹ ਸਮਾਂ ਸੀ ਕੱਚੀਆਂ ਕੰਧਾਂ ਮਿੱਟੀ ਦੀਆਂ ਬਣਾਈਆਂ ਜਾਂਦੀਆਂ ਸਨ, ਅਤੇ ਪਾਵਨ ਸ੍ਰੀ ਲਹਿਣਾ ਜੀ ਨੇ ਦੇਖਿਆ ਇਹ ਧਰਮਸ਼ਾਲਾ ਦੀ ਕੰਧ ਢਹਿੰਦੀ ਜਾਂਦੀ ਏ, ਜੋ ਸ਼ਤੀਰ ਸੀ ਨਾ ਉਸ ਦੇ ਥੱਲੇ ਆਪਣਾ ਸੀਸ ਦੇ ਕੇ ਖੜ੍ਹੇ ਹੋ ਗਏ। ਸਾਧ ਸੰਗਤ ਜੀ ਸਾਰੀ ਰਾਤ ਸ਼ਤੀਰ ਦੇ ਥੱਲੇ ਸੀਸ ਦੇ ਕੇ ਖੜ੍ਹੇ ਰਹੇ ਕਿ ਸਤਿਗੁਰੂ ਸੱਚੇ

ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਘਰ ਦੀ ਧਰਮਸ਼ਾਲਾ ਨਹੀਂ ਢਹਿਣੀ ਚਾਹੀਦੀ। ਵਾਹਿਗੁਰੂ ਜੀ ਦੀ ਕਲਾ ਐਸੀ ਵਰਤੀ ਸ਼ਤੀਰ ਦਾ ਭਾਰ ਆਪ ਜੀ ਨੂੰ ਵਿਆਪਿਆ ਹੀ ਨਹੀਂ। ਜਿਨ੍ਹਾਂ ਨੇ ਸਾਧ ਸੰਗਤ ਜੀ ਕੁੱਲ ਸ੍ਰਿਸ਼ਟੀ ਦੇ ਭਾਰ ਨੂੰ ਸੰਸਾਰ ਸਾਗਰ ਤੋਂ ਪਾਰ ਉਤਾਰਨਾ ਹੋਵੇ ਉਹਨਾਂ ਨੂੰ ਇੱਕ ਸ਼ਤੀਰ ਦਾ ਭਾਰ ਕੀ ਵਿਆਪ ਸਕਦਾ ਹੈ। ਜਿਸ ਵੇਲੇ ਸਿੱਖਾਂ ਨੇ ਅੰਮ੍ਰਿਤ ਵੇਲੇ ਤੱਕਿਆ, ਫਿਰ ਕੰਧ ਦੀ ਉਸਾਰੀ ਕੀਤੀ ਏ, ਸ਼ਤੀਰ ਕੰਧ ਤੇ ਰੱਖਿਆ ਤੇ ਆਪ ਜੀ ਨੇ ਆਪਣਾ ਸੀਸ ਸ਼ਤੀਰ ਦੇ ਥੱਲਿਓਂ ਕੱਢਿਆ। ਇਸੇ ਪ੍ਰਕਾਰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚੋਜਨੇ ਨਾਲ ਆਪ ਜੀਆਂ ਦੀ ਬੈਠਕ ਦੀ ਕੰਧ ਬਹੁਤਾ ਮੀਂਹ ਪੈਣ ਦੇ ਨਾਲ ਢਹਿ ਗਈ ਤੇ ਆਪ ਜੀਆਂ ਨੇ ਰਾਤਰੀ ਦੇ ਸਮੇਂ ਬਚਨ ਕੀਤਾ ਬਾਬਾ ਸ੍ਰੀ ਚੰਦ ਜੀਆਂ ਦੇ ਤਾਈ, ਹੇ ਸਪੁੱਤਰ ਜੀ ਇਹ ਕੰਧ ਢਹਿ ਗਈ ਹੈ, ਤੁਸੀਂ ਕੰਧ ਬਣਾ ਦਿਓ। ਕਹਿਣ ਲੱਗੇ ਪਿਤਾ ਜੀ ਰਾਤੋ ਰਾਤ ਕੰਧ ਬਣਾ ਕੇ ਇਹ ਕਰਨਾ ਕੀ ਹੈ, ਦਿਨ ਚੜੇਗਾ ਗੁਰੂ ਘਰ ਵਿੱਚ ਇੰਨੇ ਸਿੱਖ ਇੰਨੇ ਸੇਵਾਦਾਰ ਹੱਥ ਜੋੜ ਕੇ ਆਪ ਜੀ ਦੀ ਤਾਬਿਆ ਖੜੇ ਨੇ, ਕਿਸੇ ਨੂੰ ਵੀ ਬਚਨ ਕਰ ਦੇਵੋਗੇ ਕੰਧ ਬਣ ਜਾਣੀ ਹੈ। ਮਹਾਰਾਜ ਰਾਤ ਹੀ ਕੰਧ ਬਣਾਉਣੀ ਕੋਈ ਜ਼ਰੂਰੀ ਥੋੜ੍ਹੀ ਹੈ, ਇੱਕ ਤਾਂ ਇੰਨਾ ਹਨੇਰਾ ਇੱਕ ਵਰਖਾ ਪੈਂਦੀ ਹੈ, ਐਸੀ ਵਰਖਾ ਅਤੇ ਹਨੇਰੇ ਵਿੱਚ ਕੰਧ ਬਣਾਉਣੀ ਕਿਹੜੀ ਯੋਗ ਗੱਲ ਹੈ। ਬਾਬਾ ਲਖਮੀ ਦਾਸ ਜੀ ਦੇ ਤਾਂ ਹੀ ਸਤਿਗੁਰੂ ਜੀ ਨੇ ਬਚਨ ਕੀਤਾ, ਉਹਨਾਂ ਵੀ ਆਪਣੇ ਵੱਡੇ ਭਰਾਤਾ ਜੀ ਵਾਲਾ ਬਚਨ ਦੁਹਰਾ ਦਿੱਤਾ, ਮਹਾਰਾਜ ਗੁਰੂ ਘਰਾਂ ਦੇ ਅੰਦਰ ਕੋਈ ਸੇਵਾਦਾਰਾਂ ਦੀ ਘਾਟ ਹੈ, ਤੁਹਾਡੇ ਇੱਕ ਬਚਨ ਦੇ ਨਾਲ ਪਲੋ ਪਲੀ ਕੰਧ ਉਸਰ ਜਾਵੇਗੀ, ਮਹਾਰਾਜ ਸਵੇਰ ਤੱਕ ਉਡੀਕ ਕਰਨੀ ਚਾਹੀਦੀ, ਨਾਲੇ ਮੀਂਹ ਹਟ ਜਾਵੇਗਾ। ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਇਹੋ ਬਚਨ ਪਾਵਣ ਸ੍ਰੀ ਲਹਿਣਾ ਜੀ ਦੇ ਤਾਂ ਕੀਤਾ ਨਾ, ਉਸੇ ਵੇਲੇ ਕਵਰ ਕਸਾ ਕਰਕੇ ਸਾਧ ਸੰਗਤ ਜੀ ਕੰਧ ਬਣਾਉਣ ਵਿੱਚ ਜੁਟ ਗਏ ਅਤੇ ਕੰਧ ਬਣਾਈ ਗਏ। ਜਦੋਂ ਕੰਧ ਬਣ ਕੇ ਪੂਰੀ ਤਿਆਰ ਹੋ ਗਈ ਨਾ ਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਬਚਨ ਕੀਤਾ, ਪੁਰਖਾ ਇਹ ਕੰਧ ਚੰਗੀ ਨਹੀਂ ਬਣੀ, ਵਿੰਗੀ ਬਣੀ ਹੈ, ਸਾਡੇ ਪਸੰਦ ਨਹੀਂ ਆਈ, ਢਾ ਕੇ ਦੁਬਾਰਾ ਬਣਾ। ਪਾਵਨ ਸ੍ਰੀ ਲਹਿਣਾ ਜੀ ਨੇ ਉਸ ਕੰਧ ਨੂੰ ਫਿਰ ਢਾਇਆ ਅਤੇ ਫਿਰ ਉਸਾਰੀ ਸ਼ੁਰੂ ਕਰ ਦਿੱਤੀ। ਕੰਧ ਜਦੋਂ ਫਿਰ ਬਣ ਗਈ ਫਿਰ ਸਤਿਗੁਰੂ ਜੀ ਨੇ ਬਚਨ ਕੀਤਾ, ਕੰਧ ਢਾ ਦਿਓ, ਸਾਨੂੰ ਪਸੰਦ ਨਹੀਂ ਆਈ। ਜਦੋਂ ਕਈ ਵਾਰ ਕੰਧ ਢਾ ਢਾ ਕੇ ਬਣਵਾਈ ਨਾ ਤੇ ਮਾਤਾ ਸੁਲੱਖਣੀ ਜੀਆਂ ਨੇ ਬਚਨ ਕਰਨਾ ਕੀਤਾ ਪਾਵਨ ਸ੍ਰੀ ਲਹਿਣਾ ਜੀ ਦੇ ਤਾਈਂ, ਪਾਵਨ ਸ੍ਰੀ ਲਹਿਣਾ ਜੀ ਸਤਿਗੁਰੂ ਜੀ ਦੇ ਤੇ ਚੋ ਜੀ ਨਿਰਾਲੇ ਨੇ, ਜੋ ਚਿੱਤ ਆਉਂਦਾ ਸੋ ਕਰਦੇ ਨੇ। ਆਪ ਜੀ ਵੀ ਕੰਧ ਨੂੰ ਢਾਈ ਜਾਂਦੇ ਹੋ, ਬਣਾਈ ਜਾਂਦੇ ਹੋ, ਢਾਈ ਜਾਂਦੇ ਹੋ, ਬਣਾਈ ਜਾਂਦੇ ਹੋ, ਮਨ ਦੇ ਅੰਦਰ ਕੋਈ ਸੰਕਲਪ ਨਹੀਂ ਆਉਂਦਾ, ਕੋਈ ਫੁਰਨਾ ਨਹੀਂ ਫੁਰਦਾ ਕਿ ਸਤਿਗੁਰੂ ਜੀ ਕੀ ਚੋਜ ਕਰਦੇ ਨੇ। ਹੱਥ ਜੋੜ ਕੇ ਬੇਨਤੀ ਕੀਤੀ, ਮਾਤਾ ਜੀ ਕੰਧ ਬਣਾਉਣ ਤੋਂ ਜਾਂ ਢਾਉਣ ਤੋਂ ਸਾਡਾ ਕੋਈ ਪ੍ਰਯੋਜਨ ਨਹੀਂ, ਸਾਡਾ ਪ੍ਰਯੋਜਨ ਕੇਵਲ ਤਾਂ ਕੇਵਲ ਗੁਰਦੇਵ ਪਿਤਾ ਦੇ ਬਚਨਾਂ ਨੂੰ ਮੰਨਣਾ ਹੈ। ਉਹਨਾਂ ਦਾ ਬਚਨ ਹੈ ਕੰਧ ਬਣਾ ਦਿਓ ਅਤੇ ਬਣਾ ਦਿੱਤੀ, ਗੁਰਦੇਵ ਪਿਤਾ ਜੀ ਦੇ ਬਚਨ ਦੇ ਕੰਧ ਢਾ ਦਿਓ ਅਤੇ ਢਾ ਦਿੱਤੀ, ਅਸੀਂ ਕੰਧ ਤੋਂ ਲੈਣਾ ਕੀ ਹੈ, ਸਾਡਾ ਕੋਈ ਮਨੋਰਥ ਨਹੀਂ ਕੰਧ ਦੇ ਨਾਲ। ਸਤਿਗੁਰੂ ਜੀ ਨੂੰ ਭਾਵੇ ਤੇ ਸਾਰੀ ਜ਼ਿੰਦਗੀ ਕੰਧ ਢਵਾਈ ਜਾਣ ਅਤੇ ਬਣਾਈ ਜਾਣ, ਅਸੀਂ ਤਾਂ ਹੁਕਮ ਹੀ ਮੰਨਣਾ ਨਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਈ ਸੀ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਮਨ ਬਾਣੀ ਸਰੀਰ ਕਰਕੇ ਸਮਰਪਿਤ ਨੇ ਅਤੇ ਸਾਧ ਸੰਗਤ ਜੀ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਚੋਜ ਵਰਤਾਉਂਦੇ ਨੇ। ਹੁਣ ਸੰਗਤਾਂ ਦੇ ਅੰਦਰ ਇਹ ਗੱਲ ਵਿਦਮਾਨ ਹੋ ਰਹੀ ਹੈ ਕਿ ਪਾਵਨ ਸ੍ਰੀ ਲਹਿਣਾ ਜੀ ਸਦਾ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ ਮੁਖਾਰ ਬਿੰਦ ਵੱਲ ਤੱਕਦੇ ਨੇ, ਕਦੋਂ ਸਤਿਗੁਰੂ ਜੀ ਦੇ ਮੁਖਾਰ ਬਿੰਦ 'ਚੋਂ ਕੋਈ ਬਚਨ ਪ੍ਰਗਟ ਹੋਵੇ ਅਤੇ ਚੱਟ ਮੰਨ ਕੇ ਪੂਰਾ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਰ ਪਰਖ ਕਰਨ ਵਾਸਤੇ ਐਸਾ ਕੌਤਕ ਵਰਤਾਇਆ, ਮੀਂਹ ਪੈਣ ਲੱਗ ਗਿਆ। ਸਾਧ ਸੰਗਤ ਜੀ ਇੱਕ ਦਿਨ ਮੀਂਹ ਪੈਂਦਾ ਰਿਹਾ, ਦੂਜਾ ਵੀ ਸਾਰਾ ਦਿਨ ਮੀਂਹ ਪੈਂਦਾ ਰਿਹਾ, ਨਾ ਦਿਨ ਵੇਲੇ ਮੀਂਹ ਹਟਦਾ ਨਾ ਰਾਤ ਵੇਲੇ। ਅਤੇ ਅੱਜ ਦੀ ਨਿਆਈ ਗੁਰੂ ਘਰਾਂ ਦੇ ਅੰਦਰ ਉਦੋਂ ਪੱਕੇ ਲੰਗਰ ਹਾਲ ਇਤਿਆਦਿਕ ਨਹੀਂ ਸਨ ਹੋਇਆ ਕਰਦੇ, ਇਤਨਾ ਜ਼ਿਆਦਾ ਵੱਡਾ ਪ੍ਰਬੰਧ ਨਹੀਂ ਸੀ ਅਤੇ ਸੰਗਤਾਂ ਹਰ ਰੋਜ਼ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਆਇਆ ਕਰਦੀਆਂ ਸਨ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ ਕਿ 24,000 ਦੀ ਗਿਣਤੀ ਦੇ ਅੰਦਰ ਸੰਗਤਾਂ ਆਈਆਂ ਨੇ, ਧਰਮਸ਼ਾਲਾ ਦੇ ਅੰਦਰ ਸੰਗਤਾਂ ਰੁਕ ਗਈਆਂ, ਜੋ ਹੋਰ ਕਮਰੇ ਮਕਾਨ ਬਣਾਏ ਸਨ ਉਹ ਸਾਰੇ ਸੰਗਤਾਂ ਨਾਲ ਭਰ ਗਏ, ਪਰ ਵਰਦੇ ਹੋਏ ਮੀਂਹ ਦੇ ਵਿੱਚ ਲੰਗਰ ਪਕਾਉਣ ਵਾਸਤੇ ਕੋਈ ਥਾਂ ਬਾਕੀ ਨਹੀਂ ਬਚਿਆ। ਜਿਹੜੀਆਂ ਥਾਵਾਂ 'ਚ ਲੰਗਰ ਪਕਾਇਆ ਜਾ ਸਕਦਾ ਸੀ ਉੱਥੇ ਵੀ ਸੰਗਤਾਂ ਨੇ, ਕੋਈ ਥਾਂ ਵਿਹਲੀ ਨਹੀਂ। ਤੀਸਰਾ ਦਿਨ ਵੀ ਸਾਰਾ ਦਿਨ ਮੀਂਹ ਪੈਂਦਾ ਰਿਹਾ, ਰਾਤ ਵੀ ਮੀਂਹ ਪੈਂਦਾ ਰਿਹਾ। ਹੁਣ 3 ਦਿਨ ਅਤੇ 3 ਰਾਤਾਂ ਤੋਂ ਸੰਗਤਾਂ ਨੇ ਛਕਿਆ ਕੁਝ ਨਹੀਂ, ਸੰਗਤਾਂ ਵੀ ਭੁੱਖੀਆਂ ਨੇ, ਮਾਤਾਵਾਂ ਬੀਬੀਆਂ ਬੱਚੀਆਂ ਭੁੱਖੀਆਂ ਨੇ, ਨੌਜਵਾਨ ਬਜ਼ੁਰਗ ਬੱਚੇ ਵੀ ਭੁੱਖੇ ਨੇ ਅਤੇ ਜਿਹੜੇ ਮਾਵਾਂ ਦੀਆਂ ਗੋਦੀਆਂ ਦੇ ਬੱਚੇ ਨੇ ਨਾ, ਸਾਧ ਸੰਗਤ ਜੀ ਮਾਤਾਵਾਂ ਦੇ ਭੋਜਨ ਨਾ ਛਕਣੇ ਕਰਕੇ ਉਹਨਾਂ ਨੂੰ ਦੁੱਧ ਪ੍ਰਾਪਤ ਨਹੀਂ ਹੋਇਆ, ਬੱਚੇ ਰੋ ਰਹੇ ਨੇ, ਕੁਰਲਾ ਰਹੇ ਨੇ। ਅਤੇ ਤੀਸਰੇ ਦਿਨ ਮੀਂਹ ਪੈਣ ਤੋਂ ਬਾਅਦ 4th ਦਿਨ ਜਦੋਂ ਬਰਸਾਤ ਬੰਦ ਹੋਈ, ਮੀਂਹ ਬੰਦ ਹੋਇਆ ਨਾ,
ਤਾਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਸ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਹੁਕਮ ਹੋਵੇ ਤੇ ਲੰਗਰ ਪਕਾਈਏ, ਅੱਜ ਮੀਂਹ ਰੁਕ ਗਿਆ। ਸਤਿਗੁਰੂ ਜੀ ਨੇ ਬਚਨ ਕੀਤਾ, ਇੰਨੀਆਂ ਸੰਗਤਾਂ ਆਈਆਂ ਨੇ, ਇੰਨੀਆਂ ਸੰਗਤਾਂ ਦੇ ਲੰਗਰ ਪ੍ਰਸ਼ਾਦ ਪਕਾਉਂਦਿਆਂ ਨੂੰ ਬਹੁਤ ਸਮਾਂ ਲੱਗੇਗਾ, ਤੇ ਸੰਗਤਾਂ ਪਹਿਲਾਂ ਹੀ ਤਿੰਨ ਦਿਨਾਂ ਤੋਂ ਭੁੱਖੀਆਂ ਨੇ। ਕਿਉਂ ਨਾ ਐਸਾ ਹੋਵੇ ਕਿ ਸੰਗਤਾਂ ਵਾਸਤੇ ਪੱਕੇ ਭੰਡਾਰੇ, ਪੱਕੇ ਭੋਜਨ ਦਾ ਪ੍ਰਬੰਧ ਕਰ ਦਿੱਤਾ ਜਾਵੇ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਾਬਾ ਸ੍ਰੀ ਚੰਦ ਜੀਆਂ ਦੇ ਤਾਂ ਹੀ, ਆਪਣੇ ਵੱਡੇ ਫਰਜ਼ੰਦ, ਵੱਡੇ ਸਪੁੱਤਰ ਦੇ ਤਾਂ ਹੀ ਬਚਨ ਕੀਤਾ, ਸ੍ਰੀ ਚੰਦ ਜੀ ਆਹ ਸਾਹਮਣੇ ਕਿੱਕਰ ਹੈ, ਕਿੱਕਰ ਦੇ ਦਰਖਤ ਦੇ ਉੱਪਰ ਚੜੋ, ਇਸ ਨੂੰ ਜ਼ੋਰ ਜ਼ੋਰ ਦੇ ਨਾਲ ਹਿਲਾਵੋ, ਇਸ ਤੋਂ ਮਠਿਆਈਆਂ ਡਿੱਗਣਗੀਆਂ। ਉਹ ਮਠਿਆਈਆਂ ਗੁਰੂ ਕੀਆਂ ਸੰਗਤਾਂ ਛਕਣਗੀਆਂ ਤੇ ਭੁੱਖ ਮਿਟ ਜਾਵੇਗੀ ਸਾਰੀਆਂ ਸੰਗਤਾਂ ਦੀ। ਤੇ ਬਾਬਾ ਸ੍ਰੀ ਚੰਦ ਸਾਹਿਬ ਜੀ ਨੇ ਕਿੱਕਰ ਵੱਲ ਤੱਕਿਆ, ਪਿਤਾ ਸਤਿਗੁਰੂ ਜੀ ਵੱਲ ਤੱਕਿਆ ਤੇ ਬਚਨ ਕੀਤਾ, ਪਿਤਾ ਜੀ ਤੁਸੀਂ ਵੀ ਕਮਾਲ ਕਰਦੇ ਹੋ, ਕਿੱਕਰ ਐਸਾ ਦਰਖਤ ਹੈ ਜਿਸ ਨੂੰ ਮਿੱਠਾ ਫਲ ਵੀ ਕਦੇ ਨਹੀਂ ਲੱਗਦਾ, ਇਸ ਦੀ ਲੱਕੜ ਵੀ ਕੌੜੀ, ਇਸ ਦੇ ਸੱਕ ਵੀ ਕੌੜੇ, ਇਸ ਨੂੰ ਤੁੱਕੇ ਲੱਗਦੇ ਨੇ ਤੁੱਕੇ, ਤੇ ਉਹ ਕੋਈ ਮਿੱਠੇ ਜਾਂ ਖਾਣ ਯੋਗ ਨਹੀਂ ਹੁੰਦੇ। ਮਹਾਰਾਜ ਕਿੱਕਰ ਨੂੰ ਵੀ ਕਦੇ ਮਠਿਆਈਆਂ ਲੱਗੀਆਂ? ਨਾ ਕਦੇ ਲੱਗੀਆਂ ਸੁਣੀਆਂ, ਨਾ ਕਦੇ ਕਿੱਕਰ ਦੇ ਦਰਖਤ ਤੋਂ ਮਠਿਆਈਆਂ ਝੜਦੀਆਂ ਸੁਣੀਆਂ। ਤੇ ਮਹਾਰਾਜ ਇੱਥੇ ਤੇ ਤੁੱਕੇ ਵੀ ਹੁਣ ਨਜ਼ਰ ਨਹੀਂ ਆਉਂਦੇ, ਕੰਡੇ ਜ਼ਰੂਰ ਉੱਪਰ ਲੱਗੇ ਨੇ, ਮਠਿਆਈ ਉੱਪਰ ਲੱਗੀ ਕੋਈ ਨਹੀਂ। ਮੈਂ ਤੁਹਾਡਾ ਬਚਨ ਚੜ ਬੰਨ ਕੇ ਉੱਪਰ ਚੜ ਕੇ ਹਿਲਾਉਣ ਲੱਗਿਆ ਤੇ ਡਿੱਗਣੀ ਕੋਈ ਨਹੀਂ, ਕੋਈ ਲੱਗੀ ਕੋਈ ਨਹੀਂ, ਮਠਿਆਈ ਲੱਗੀ ਹੋਏਗੀ ਤਾਂ ਝੜੇਗੀ ਨਾ। ਤੇ ਸਾਰੀਆਂ ਸੰਗਤਾਂ ਵਿੱਚ ਮੇਰਾ ਹਾਸਾ ਹੋਵੇਗਾ ਕਿ ਗੁਰੂ ਸਪੁੱਤਰ ਕਿੱਕਰ ਤੇ ਚੜਿਆ ਸੀ ਮਠਿਆਈਆਂ ਲਾਉਣ ਵਾਸਤੇ, ਇਸ ਨੂੰ ਇੰਨੀ ਵੀ ਸਮਝ ਨਹੀਂ ਕਿ ਕਿੱਕਰ ਨੂੰ ਮਠਿਆਈਆਂ ਨਹੀਂ ਕੰਡੇ ਲੱਗੇ ਨੇ। ਮਹਾਰਾਜ ਮੈਂ ਤੁਹਾਡਾ ਵਚਨ ਨਹੀਂ ਮੰਨ ਸਕਦਾ, ਮੈਂ ਕਿੱਕਰ ਤੇ ਨਹੀਂ ਚੜਾਂਗਾ। ਬਾਬਾ ਸ੍ਰੀ ਚੰਦ ਜੀ ਦੇ ਉਪਰੰਤ ਬਾਬਾ ਲਖਮੀ ਦਾਸ ਜੀ ਨੂੰ ਬਚਨ ਕੀਤਾ, ਪੁੱਤਰ ਜੀ ਤੁਸੀਂ ਇਸ ਕਿੱਕਰ ਦੇ ਦਰਖਤ ਤੇ ਚੜੋ ਤੇ ਮਠਿਆਈਆਂ ਝਾੜੋ। ਤਿੰਨਾਂ ਨੇ ਵੀ ਬਚਨ ਕੀਤਾ, ਪਿਤਾ ਜੀ ਵੱਡੇ ਭਰਾਤਾ ਜੀ ਦਾ ਕਥਨ ਜਥਾ ਯੋਗ ਹੈ, ਕਿੱਕਰ ਦੇ ਉੱਪਰ ਕੇਵਲ ਤਾਂ ਕੇਵਲ ਕੰਡੇ ਦਿਸਦੇ ਨੇ, ਕੋਈ ਮਠਿਆਈ ਨਹੀਂ। ਤਿੰਨ ਯੁੱਗ ਪਹਿਲਾਂ ਬਤੀਤ ਹੋ ਗਏ ਤੇ ਚੌਥਾ ਯੁੱਗ ਹੁਣ ਕਲ ਯੁੱਗ ਹੈ, ਪਰ ਚਾਰੇ ਯੁੱਗਾਂ ਦੇ ਵਿੱਚ ਕੁੱਲ ਦੁਨੀਆ ਦੇ ਇਤਿਹਾਸ ਵਿੱਚ ਕਿਧਰੇ ਮਿਸਾਲ ਨਹੀਂ ਮਿਲਦੀ ਕਿ ਕਦੇ ਕਿੱਕਰਾਂ ਤੋਂ, ਦਰਖਤਾਂ ਤੋਂ ਮਠਿਆਈਆਂ ਝੜੀਆਂ ਹੋਣ। ਮਹਾਰਾਜ ਜਿਹੜਾ ਕੰਮ ਕਦੇ ਚਾਰ ਯੁੱਗਾਂ 'ਚ ਨਹੀਂ ਹੋਇਆ, ਅੱਜ ਕਿਵੇਂ ਹੋ ਜਾਵੇਗਾ? ਖਿਮਾ ਕਰਨਾ, ਕਿੱਕਰ ਤੇ ਕੋਈ ਮਠਿਆਈ ਨਹੀਂ ਲੱਗੀ ਤੇ ਨਾ ਮੈਂ ਝਾੜਨ ਵਾਸਤੇ ਚੜਾਂਗਾ। ਉਸੇ ਵੇਲੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਪਾਵਨ ਸ੍ਰੀ ਲਹਿਣਾ ਜੀ ਨੂੰ ਬਚਨ ਕੀਤਾ, ਪੁਰਖਾ ਸੰਗਤਾਂ ਤਿੰਨ ਦਿਨਾਂ ਤੋਂ ਭੁੱਖੀਆਂ ਨੇ, ਹਾਲੇ ਸਤਿਗੁਰਾਂ ਨੇ ਇੰਨਾ ਹੀ ਬਚਨ ਕੀਤਾ ਸੀ, ਅਗਲਾ ਬਚਨ ਕਹਿਣ ਤੋਂ ਪਹਿਲਾਂ ਹੀ ਕਮਰ ਕੱਸਾ ਕਰ ਲਿਆ ਤੇ ਦਰਖਤ ਤੇ ਚੜ੍ਹਨੇ ਦੀ ਤਿਆਰੀ ਕਰ ਲਈ। ਪੁਰਖਾ ਚੜ ਜਾ ਇਸ ਕਿੱਕਰ ਤੇ, ਇਸ ਨੂੰ ਹਲਾ, ਮਠਿਆਈਆਂ ਡਿੱਗਣਗੀਆਂ। ਉਸੇ ਵੇਲੇ ਤਿਆਰ ਹੋ ਗਏ ਤੇ ਅੱਗੇ ਚੱਲ ਪਏ। ਜਦੋਂ ਕਿੱਕਰ ਤੇ ਚੜ੍ਹਨ ਲੱਗੇ ਤੇ ਕੁਝ ਭੋਲੇ ਸਿੱਖਾਂ ਨੇ ਭੋਲੇ ਪਾ ਕਹਿ ਦਿੱਤਾ, ਕਹਿਣ ਲੱਗੇ ਪਾਵਨ ਸ੍ਰੀ ਲਹਿਣਾ ਜੀ, ਗੁਰੂ ਨਾਨਕ ਦੇਵ ਸਾਹਿਬ ਜੀ ਤੇ ਐਸੇ ਚੌਜ ਵਰਤਾਉਂਦੇ ਹੀ ਨੇ ਜਿਹੜਾ ਮਨ ਭਾਵੇ ਬਚਨ ਕਰਦੇ ਨੇ, ਤੁਸੀਂ ਵੀ ਉਹਨਾਂ ਵਰਗੇ ਹੀ ਹੋ ਗਏ। ਕਿੱਕਰ ਦੇ ਉੱਪਰ ਮਠਿਆਈ ਲੱਗੀ ਕੋਈ ਨਜ਼ਰ ਆਉਂਦੀ ਹੈ? ਮਠਿਆਈ ਕੋਈ ਲੱਗੀ ਨਹੀਂ ਤੇ ਨਾ ਕੋਈ ਝੜਨੀ ਹੈ, ਤੁਸੀਂ ਕਿੰਨਾ ਕੰਮਾਂ ਵਿੱਚ ਪੈ ਗਏ। ਤੇ ਪਾਵਨ ਸ੍ਰੀ ਲਹਿਣਾ ਜੀ ਨੇ ਬਚਨ ਕੀਤਾ, ਪਿਆਰਿਓ ਗੁਰੂ ਕਿਉਂ ਸਿੱਖੋ, ਮਠਿਆਈਆਂ ਲੱਗੀਆਂ ਹੋਣ ਜਾਂ ਨਾ ਲੱਗੀਆਂ ਹੋਣ, ਮਠਿਆਈਆਂ ਝੜਨ ਜਾਂ ਨਾ ਝੜਨ, ਸਾਡਾ ਮਠਿਆਈਆਂ ਨਾਲ ਤੇ ਕਾਰਜ ਹੀ ਕੋਈ ਨਹੀਂ ਨਾ। ਸਾਡਾ ਕਾਰਜ ਹੈ ਗੁਰੂ ਕਾ ਹੁਕਮ ਮੰਨਣਾ। ਸਿੱਖ ਉਹ ਹੁੰਦਾ ਜਿਹੜਾ ਸਤਿਗੁਰੂ ਜੀ ਦਾ ਹੁਕਮ ਮੰਨੇ। ਸਾਡਾ ਕਾਰਜ ਹੈ ਹੁਕਮ ਮੰਨਣਾ, ਅਸੀਂ ਹੁਕਮ ਮੰਨ ਕੇ ਦਰਖਤ ਹਿਲਾ ਦੇਣਾ ਹੈ। ਮਠਿਆਈਆਂ ਡਿੱਗਣੀਆਂ ਨਾ ਡਿੱਗਣੀਆਂ, ਉਹ ਸਤਿਗੁਰੂ ਜੀ ਦਾ ਕਾਰਜ ਹੈ, ਉਹ ਸਾਡਾ ਕਾਰਜ ਨਹੀਂ। ਇੰਨਾ ਨਿਸ਼ਚਾ, ਇੰਨਾ ਭਰੋਸਾ ਸਤਿਗੁਰਾਂ ਦੇ ਬਚਨਾਂ ਤੇ ਕਿ ਜੇ ਸਤਿਗੁਰੂ ਜੀ ਦੇ ਮੁਖਾਰ ਬਿੰਦ ਤੋਂ ਬਚਨ ਨਿਕਲਿਆ, ਉਸ ਬਚਨ ਨੂੰ ਕਮਾਉਣਾ ਹੀ ਸਾਡਾ ਧਰਮ ਹੈ ਤੇ ਇਹੋ ਹੀ ਸਾਡੀ ਸੇਵਾ ਹੈ। ਸਤਿਗੁਰੂ ਜੀ ਦਾ ਜੋ ਬਚਨ ਹੈ ਸਤਿਗੁਰੂ ਜੀ ਆਪ ਸੰਭਾਲਣਗੇ। ਸਾਧ ਸੰਗਤ ਜੀ ਕਿੱਕਰ ਦੇ ਦਰਖਤ ਦੇ ਉੱਪਰ ਚੜੇ ਨੇ, ਜਦੋਂ ਉੱਪਰ ਚੜ੍ਹ ਕੇ ਟਾਣੇ ਨੂੰ ਜ਼ੋਰ ਦੇ ਨਾਲ ਹਿਲਾਇਆ ਨਾ, ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਫਿਰ ਮਠਿਆਈਆਂ ਝੜਨ ਲੱਗੀਆਂ। ਕਿੱਕਰ ਦੇ ਦਰਖਤ ਦੇ ਨਾਲੋਂ ਲੱਡੂ ਡਿੱਗਦੇ ਨੇ, ਜਲੇਬੀਆਂ ਡਿੱਗਦੀਆਂ ਨੇ, ਪੂੜੇ ਡਿੱਗਦੇ ਨੇ, ਪੂੜੀਆਂ ਡਿੱਗਦੀਆਂ ਨੇ, ਮਾਲ ਪੂੜੇ ਡਿੱਗਦੇ ਨੇ, ਹੋਰ ਨਾਨਾ ਪ੍ਰਕਾਰ ਦੀਆਂ, ਕਈ ਪ੍ਰਕਾਰ ਦੀਆਂ ਮਠਿਆਈਆਂ ਡਿੱਗਦੀਆਂ ਨੇ। ਪਾਵਨ ਸ੍ਰੀ ਲਹਿਣਾ ਜੀ ਦਰਖਤ ਹਿਲਾਈ ਜਾਂਦੇ ਨੇ, ਮਠਿਆਈਆਂ ਡਿੱਗੀ ਜਾਂਦੀਆਂ ਨੇ, ਥੱਲੇ ਢੇਰ ਲੱਗ ਗਏ ਮਠਿਆਈਆਂ ਦੇ। ਸੇਵਾਦਾਰਾਂ ਨੇ ਮਠਿਆਈਆਂ ਲੈ ਕਰਕੇ ਵਰਤਾਉਣੀਆਂ ਸ਼ੁਰੂ ਕਰ ਦਿੱਤੀਆਂ। 24,000 ਮਾਈਆਂ ਭਾਈਆਂ ਨੇ ਰੱਜ ਰੱਜ ਕੇ ਮਠਿਆਈਆਂ ਛਕੀਆਂ, ਪਰ ਮਠਿਆਈਆਂ ਮੁੱਕਣ ਵਿੱਚ ਨਹੀਂ ਆਉਂਦੀਆਂ। ਆਪ ਜੀ ਦਰਖਤ ਹਿਲਾਈ ਜਾਂਦੇ ਨੇ ਤੇ ਮਠਿਆਈਆਂ ਡਿੱਗੀ ਜਾਂਦੀਆਂ ਨੇ।
ਜਦੋਂ ਸਾਰਿਆਂ ਨੇ ਰੱਜ ਰੱਜ ਕੇ ਭੋਜਨ ਛਕ ਲਿਆ, ਮਠਿਆਈਆਂ ਛਕ ਲਈਆਂ ਨਾ, ਫਿਰ ਆਪ ਜੀਆਂ ਦੇ ਤਾਂ ਹੀ ਬਚਨ ਹੋਇਆ, ਪਾਵਨ ਸ੍ਰੀ ਲੈਣਾ ਜੀ ਉੱਤਰ ਆਓ ਦਰਖਤ ਤੋਂ। ਸਾਰੀਆਂ ਸੰਗਤਾਂ ਤ੍ਰਿਪਤ ਹੋ ਗਈਆਂ ਨੇ। ਆਪ ਜੀ ਦਰਖਤ ਤੋਂ ਉਤਰੇ ਤੇ ਗੁਰਚਰਨਾਂ ਦੇ ਉੱਪਰ ਨਮਸਕਾਰ ਕੀਤੀ। ਮਹਾਰਾਜ ਇਹ ਆਪ ਜੀ ਦਾ ਸੁਖਨ, ਆਪ ਜੀ ਦਾ ਬਚਨ, ਆਪ ਜੀ ਦਾ ਕੌਲ ਆਪ ਜੀ ਨੇ ਨਿਭਾਇਆ ਹੈ ਮਹਾਰਾਜ, ਜੋ ਚਾਰ ਯੁੱਗਾਂ ਵਿੱਚ ਕੋਈ ਨਹੀਂ ਕਰ ਸਕਿਆ ਆਪ ਜੀ ਨੇ ਕਰ ਦਿਖਾਇਆ ਹੈ। ਆਪ ਜੀ ਨੇ ਇੱਕ ਕਿੱਕਰ ਦੇ ਦਰਖਤ ਤੋਂ ਮਠਿਆਈਆਂ ਚਾੜ ਕਰਕੇ ਸੰਗਤਾਂ ਦੀ ਜੋ ਭੋਜਨ ਛਕਣ ਦੀ ਇੱਛਾ ਸੀ ਸਭਨਾਂ ਦੀ ਪੂਰੀ ਕੀਤੀ ਹੈ। ਇਸ ਪ੍ਰਕਾਰ ਬੇਅੰਤ ਪਰਖਾਂ ਨੂੰ ਕਰਦਿਆਂ ਹੋਇਆਂ ਸਾਧ ਸੰਗਤ ਜੀ ਜਗਤ ਦੇ ਤਾਂ ਹੀ, ਸੰਗਤਾਂ ਦੇ ਤਾਂ ਹੀ, ਆਪਣੇ ਸਪੁੱਤਰਾਂ ਦੇ ਤਾਂ ਹੀ, ਆਪਣੇ ਮਹਿਲਾਂ ਦੇ ਤਾਂ ਹੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿਖਾ ਦਿੱਤਾ ਆਗਿਆ ਦਾ ਪਾਲਣ ਕਰਨ ਵਾਲੇ, ਧੀਰਜਧਾਰੀ, ਸੇਵਾ ਦੇ ਵਿੱਚ ਆਪਣਾ ਤਨ ਮਨ ਅਰਪਣ ਕਰ ਦੇਣ ਵਾਲੇ, ਗੁਰੂ ਬਚਨਾਂ ਤੋਂ ਕੁਰਬਾਨ ਜਾਣ ਵਾਲੇ ਸੱਚੇ ਸੁੱਚੇ ਗੁਰਸਿੱਖ। ਧੰਨ ਪਾਵਨ ਸ੍ਰੀ ਲਹਿਣਾ ਜੀ ਨੇ, ਇਹ ਸੇਵਕ ਦੀ ਵਸਤੂ ਹੈ, ਗੁਰਤਾ ਗੱਦੀ ਸੇਵਕ ਨੂੰ ਦੇਣੀ ਚਾਹੀਦੀ ਹੈ। ਅਤੇ ਸਾਧ ਸੰਗਤ ਜੀ ਫਿਰ ਅੱਜ ਦੇ ਦਿਨ ਅੱਸੂ ਵਧੀ ਪੰਚਮੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਰਤਾਰਪੁਰ ਸਾਹਿਬ ਨਗਰ ਵਿਖੇ, ਦੋ ਕਰਤਾਰਪੁਰ ਸਾਹਿਬ ਨੇ ਪੰਜਾਬ ਦੀ ਧਰਤੀ 'ਤੇ, ਇੱਕ ਕਰਤਾਰਪੁਰ ਸਾਹਿਬ ਨਗਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਵਸਾਇਆ, ਜੋ ਰਾਵੀ ਦਰਿਆ ਦੇ ਕਿਨਾਰੇ 'ਤੇ ਵਸਾਇਆ ਸੀ ਅਤੇ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਅਤੇ ਜਿੱਥੇ ਦੇ ਦਰਸ਼ਨ ਦੀਦਾਰਿਆਂ ਦਾ ਲਾਂਘਾ ਪਾਕਿਸਤਾਨ ਸਰਕਾਰ ਵੱਲੋਂ ਮਿਲ ਗਿਆ ਹੋਇਆ ਹੈ ਅਤੇ ਸੰਗਤਾਂ ਜਾ ਕਰਕੇ ਦਰਸ਼ਨ ਦੀਦਾਰ ਕਰਦੀਆਂ ਨੇ। ਦੂਸਰਾ ਕਰਤਾਰਪੁਰ ਸਾਹਿਬ ਦੁਆਬੇ ਦੇ ਵਿੱਚ ਜਲੰਧਰ ਦੇ ਕੋਲ, ਜਲੰਧਰ ਸ਼ਹਿਰ ਤੋਂ ਲਗਭਗ 18 ਕਿਲੋਮੀਟਰਾਂ ਦੀ ਦੂਰੀ 'ਤੇ ਅੰਮ੍ਰਿਤਸਰ ਸਾਹਿਬ ਦੇ ਰੋਡ 'ਤੇ ਹੈ ਇਹ ਕਰਤਾਰਪੁਰ ਨਗਰ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਕਰਤਾਰ ਦੇ ਨਾਮ 'ਤੇ, ਪਰਮੇਸ਼ਰ ਦੇ ਨਾਮ 'ਤੇ ਵਸਾਇਆ ਸੀ। ਸੋ ਅੱਜ ਦੇ ਦਿਨ ਅੱਸੂ ਵਧੀ ਪੰਚਮੀ ਨੂੰ ਜਿਹੜਾ ਨਗਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਕਰਤਾਰਪੁਰ ਵਸਾਇਆ, ਜਿਹੜਾ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਜਿੱਥੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਲਗਭਗ 17 ਸਾਲ ਖੇਤੀ ਕੀਤੀ ਹੈ, ਉਸ ਪਾਵਨ ਸਥਾਨ 'ਤੇ ਧਰਮਸ਼ਾਲਾ ਦੇ ਅੰਦਰ ਪਾਵਨ ਸ੍ਰੀ ਲਹਿਣਾ ਜੀ ਨੂੰ ਇਸ਼ਨਾਨ ਕਰਵਾ ਕਰਕੇ, ਸਵੱਛ ਵਸਤਰ ਪਹਿਨਾ ਕਰਕੇ, ਸੋਹਣਾ ਦਸਤਾਰਾ ਸਜਾ ਕਰਕੇ, ਗੁਰਤਾ ਗੱਦੀ ਦੇ ਉੱਪਰ ਆਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਬਾਂਹ ਤੋਂ ਪਕੜ ਕੇ ਬਿਠਾਇਆ ਹੈ, ਫੜ ਕੇ ਬਿਠਾਇਆ ਹੈ। ਫਿਰ 5 ਪੈਸੇ ਅਤੇ ਨਾਰੀਅਲ ਆਪ ਜੀਆਂ ਦੇ ਸਨਮੁੱਖ ਰੱਖ ਕੇ 3 ਪਰਿਕਰਮਾ ਕਰਕੇ ਗੁਰਤਾ ਗੱਦੀ ਦੇ ਮਾਲਕ ਬਣਾ ਦਿੱਤਾ। ਆਪਣੇ ਅੰਗਾਂ ਦੇ ਨਾਲ ਲਗਾ ਕਰਕੇ, ਗਲ ਵਕੜੀ ਵਿੱਚ ਲਾ ਕਰਕੇ, ਅੰਗਾਂ ਦੇ ਨਾਲ ਲਾ ਕਰਕੇ ਨਾਮ ਰੱਖਿਆ ਅੰਗਦ ਪੁਰਖਾ। ਹੁਣ ਤੁਸੀਂ ਪਾਵਨ ਸ੍ਰੀ ਲਹਿਣਾ ਜੀ ਤੋਂ ਸਾਡੇ ਅੰਗਾਂ ਦੇ ਨਾਲ ਲੱਗ ਕੇ ਅੰਗਦ ਬਣ ਗਏ ਹੋ। ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਰੂਪ ਹੋ ਕਰਕੇ ਜਗਤ ਦੀ ਕਲਿਆਣ ਕਰੋ, ਤੁਹਾਨੂੰ ਅਸਾਂ ਨੇ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਬਣਾ ਦਿੱਤਾ ਹੈ। ਇਵੇਂ ਬਚਨ ਕਰਕੇ ਗੁਰਤਾ ਗੱਦੀ ਦੇ ਉੱਪਰ ਸੁਭਾਈਮਾਨ ਕਰਕੇ ਸਾਧ ਸੰਗਤ ਜੀ 5 ਪੈਸੇ ਅਤੇ ਨਾਰੀਅਲ, ਨਾਰੀਅਲ ਤੋਂ ਭਾਵ ਹੁੰਦਾ ਸੀਸ ਅਰਪਣ ਕਰਨਾ, ਅਤੇ 5 ਪੈਸੇ ਰੱਖਣ ਤੋਂ ਭਾਵ ਹੁੰਦਾ ਅਸੀਂ ਸਾਰੀ ਵਿਭੂਤੀ ਆਪ ਜੀ ਨੂੰ ਅਰਪਣ ਕਰਦੇ ਹਾਂ, ਅਤੇ 3 ਪਰਿਕਰਮਾ ਤੋਂ ਭਾਵ ਹੁੰਦਾ ਅਸੀਂ ਤਨ ਮਨ ਧਨ ਤੁਹਾਡੇ ਤੋਂ ਕੁਰਬਾਨ ਕਰਦੇ ਹਾਂ। ਇਸ ਪ੍ਰਕਾਰ ਸਾਧ ਸੰਗਤ ਜੀ 3 ਪਰਿਕਰਮਾ ਕਰਕੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀਆਂ ਨੂੰ, ਬਾਬਾ ਬੁੱਢਾ ਸਾਹਿਬ ਜੀ ਦੇ ਹੱਥੋਂ ਗੁਰਤਾ ਗੱਦੀ ਦਾ ਤਿਲਕ ਦਵਾ ਕਰਕੇ ਲੋਕ ਪ੍ਰਲੋਕ ਦੇ ਮਾਲਕ ਬਣਾਇਆ। ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਗੁਰਤਾ ਗੱਦੀ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ। ਸਾਧ ਸੰਗਤ ਜੀ, ਦੂਸਰਾ ਅੱਜ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਪੰਚਮੀ ਦਾ ਦਿਹਾੜਾ ਮਨਾਇਆ ਜਾ ਰਿਹਾ। ਬੇਨਤੀ ਕਰਾਂ, ਇਹ ਦਿਹਾੜਾ ਕੇਵਲ ਤਾਂ ਕੇਵਲ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਬਾਕੀ ਸਿੱਖ ਕੌਮ ਦੇ ਅੰਦਰ ਇਹ ਦਿਹਾੜਾ ਨਹੀਂ ਮਨਾਇਆ ਜਾਂਦਾ। ਇਸ ਦਾ ਕਾਰਨ ਕੀ ਹੈ? ਜਿਵੇਂ ਸਾਧ ਸੰਗਤ ਜੀ ਸਤਿਗੁਰਾਂ ਨੇ ਵਿਚਾਰ ਕੀਤੀ, ਸੰਗਰਾਂਦ ਸੂਰਜ ਦੀ ਪੂਜਾ ਦਾ ਦਿਹਾੜਾ ਹੈ ਜੋਤਿਸ਼ ਮਤ ਦੇ ਅਨੁਸਾਰ, ਅਤੇ ਦੁਨੀਆ ਬੇਪਰਵਾਦ ਦੇ ਵਿੱਚ ਫਸੀ ਹੋਈ ਸੂਰਜ ਨੂੰ ਪੂਜਣ ਜਾਂਦੀ ਹੈ, ਸਿੱਖ ਵੀ ਕਿਧਰੇ ਭਰਮ ਵਿੱਚ ਨਾ ਪੈ ਜਾਣ। ਸਤਿਗੁਰੂ ਜੀ ਨੇ ਗੁਰੂ ਘਰ ਵਿੱਚ ਮਰਿਆਦਾ ਬਣਾ ਦਿੱਤੀ, ਸੰਗਰਾਂਦ ਦੇ ਦਿਹਾੜੇ ਗੁਰੂ ਘਰ ਦੇ ਅੰਦਰ ਕੀਰਤਨ ਹੋਵੇ, ਕਥਾ ਵਿਖਿਆਣ ਹੋਵੇ, ਅਤੇ ਸਾਰੀਆਂ ਸੰਗਤਾਂ ਦੀ ਭਲਿਆਈ ਦੀ ਚੜ੍ਹਦੀ ਕਲਾ ਦੀ ਅਰਦਾਸ ਹੋਵੇ। ਇਸ ਪ੍ਰਕਾਰ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ, ਉਪਦੇਸ਼ ਦ੍ਰਿੜ ਕਰਾਇਆ ਜਾਂਦਾ। ਸਾਰੇ ਮਹੀਨੇ, ਸਾਰੇ ਦਿਨ, ਸਾਰੇ ਮੂਹਰਤ, ਸਾਰੀਆਂ ਘੜੀਆਂ, ਸਾਰੇ ਪਲ ਚੰਗੇ ਹੀ ਨੇ, ਕੋਈ ਮਾੜਾ ਨਹੀਂ।
ਤੇ ਇਸੇ ਪ੍ਰਕਾਰ ਭਲਿਆਈ ਵਾਸਤੇ ਅਰਦਾਸ ਗੁਰ ਚਰਨਾਂ ਵਿਖੇ ਕਰੀਏ। ਮਹਾਰਾਜ ਕਿਰਪਾ ਕਰੋ, ਜਿਹੜਾ ਨਵਾਂ ਮਹੀਨਾ ਚੜ੍ਹਿਆ ਚੜ੍ਹਦੀ ਕਲਾ ਦੇ ਨਾਲ ਤੁਹਾਡੇ ਚਰਨਾਂ 'ਚ ਬਤੀਤ ਹੋਵੇ। ਸਾਧ ਸੰਗਤ ਜੀ, ਫਿਰ ਪੂਰਨਮਾਸੀ ਦਾ ਦਿਹਾੜਾ ਆਉਂਦਾ ਹੈ, ਉਸ ਦਿਨ ਚੰਦਰਮਾ ਪੂਰਨ ਹੋ ਜਾਂਦਾ ਹੈ ਤੇ ਲੋਕ ਚੰਦਰਮਾ ਦੀ ਪੂਜਾ ਕਰਦੇ ਸਨ, ਤੀਰਥੀ ਇਸ਼ਨਾਨ ਕਰਦੇ ਸਨ। ਮਹਾਰਾਜ ਸਾਹਿਬ ਜੀ ਨੇ ਵਿਚਾਰਿਆ ਇਹ ਲੋਕ ਚੰਦਰਮਾ ਦੀ ਪੂਜਾ ਕਰਨ ਵਾਸਤੇ ਭੋਲੀਆਂ ਸੰਗਤਾਂ ਨੂੰ ਵੀ ਭਰਮਾ ਕਰਕੇ ਉਧਰ ਨਾ ਲੈ ਜਾਣ। ਮਹਾਰਾਜ ਸਾਹਿਬ ਜੀ ਨੇ ਗੁਰੂ ਘਰ ਦੇ ਅੰਦਰ ਪ੍ਰਾਰੰਭਤਾ ਕਰ ਦਿੱਤੀ ਤੇ ਇਸ ਦਾ ਵੱਡਾ ਭਾਰੀ ਸਾਧ ਸੰਗਤ ਜੀ ਸੁੱਖ ਵੀ ਸੰਗਤਾਂ ਨੂੰ ਹੋਇਆ। ਰਾਤਰੀ ਦੇ ਸਮੇਂ ਵੀ ਦੀਵਾਨ ਸੱਜਣਾ ਤੇ ਸੰਗਤਾਂ ਨੇ, ਮਾਈਆਂ ਨੇ, ਬੱਚੀਆਂ ਨੇ ਵੀ ਕੀਰਤਨ ਸਰਵਣ ਕਰਨ ਵਾਸਤੇ, ਕਥਾ ਸਰਵਣ ਕਰਨ ਵਾਸਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ, ਰਾਤਰੀ ਦਾ ਦੀਵਾਨ ਵੀ ਹੋਣਾ ਤੇ ਚੰਦਰਮਾ ਦੀ ਲੋਏ ਲੋਏ ਆਉਣਾ ਤੇ ਚੰਦਰਮਾ ਦੀ ਲੋਏ ਘਰੇ ਜਾਲੇ ਜਾਣਾ। ਇਸੇ ਪ੍ਰਕਾਰ ਉਹਨਾਂ ਸਮਿਆਂ ਦੇ ਅੰਦਰ ਬਿਜਲੀ ਨਹੀਂ ਸੀ ਹੋਇਆ ਕਰਦੀ ਤੇ ਸਾਧ ਸੰਗਤ ਜੀ ਮੋਟੇ ਅੱਖਰਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖੇ ਜਾਂਦੇ ਸਨ, ਜਿਨ੍ਹਾਂ ਨੂੰ ਫਿਰ ਪੜ੍ਹਨ ਵਾਸਤੇ ਵੀ ਦੀਵੇ ਮੋਮਬੱਤੀ ਦੀ ਲੋੜ ਨਹੀਂ ਸੀ ਪੈਂਦੀ। ਚੰਦਰਮਾ ਦੀ ਚਾਨਣੀ ਦੇ ਨਾਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੋਂ ਪਾਠ ਹੋ ਜਾਇਆ ਕਰਦਾ ਸੀ। ਪੁਰਾਣੀਆਂ ਜੰਤਰੀਆਂ ਅੱਜ ਵੀ ਕਿਸੇ ਦੇ ਕੋਲ ਹੋਣ ਨਾ, ਉਹਨਾਂ ਦੇ ਉੱਪਰ ਇਵੇਂ ਲਿਖਿਆ ਹੁੰਦਾ ਸੀ ਕਿ ਇੱਥੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੋਟੇ ਅੱਖਰ ਜੋ ਚੰਦਰਮਾ ਦੀ ਚਾਨਣੀ ਵਿੱਚ ਪੜ੍ਹੇ ਜਾਂਦੇ ਨੇ ਉਹ ਪ੍ਰਾਪਤ ਕਰ ਸਕਦੇ ਹੋ। ਇਸ ਪ੍ਰਕਾਰ ਇਹ ਪੁਰਾਤਨ ਸਮੇਂ ਦੀ ਮਰਿਆਦਾ ਸੀ ਕਿ ਪੂਰਨਮਾਸੀ ਦੀ ਰਾਤ ਨੂੰ ਦੀਵਾਨ ਸੱਜਣਾ ਤੇ ਸੰਗਤਾਂ ਨੇ ਗੁਰੂ ਘਰ ਦੇ ਅੰਦਰ ਹਾਜ਼ਰੀਆਂ ਭਰਨੀਆਂ। ਜਿਵੇਂ ਸੰਗਤਾਂ ਨੂੰ ਮਨਮਤਾਂ ਵੱਲੋਂ ਹੋੜਨ ਵਾਸਤੇ ਤੇ ਮੋੜਨ ਵਾਸਤੇ ਸੰਗਰਾਂਦ ਅਤੇ ਪੂਰਨਮਾਸੀ ਦਾ ਦਿਹਾੜਾ ਗੁਰੂ ਘਰ ਦੇ ਵਿੱਚ ਮਨਾਇਆ ਜਾਂਦਾ ਨਾ, ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਦਿਨ ਜਿਹੜੇ ਦਿਨ ਚੱਲਦੇ ਨੇ ਇਹ ਸ਼ਰਾਧਾਂ ਦੇ ਦਿਨ ਚੱਲਦੇ ਨੇ। ਭੋਲੀਆਂ ਭਾਲੀਆਂ ਸੰਗਤਾਂ ਤੇ ਗੁਰਸਿੱਖ ਕਿਧਰੇ ਵਿਪਰਵਾਦ ਦੀ ਰੀਤ ਨੂੰ ਦੇਖ ਕਰਕੇ ਭਰਮ ਨਾ ਜਾਣ। ਸਿਆਣਿਆਂ ਬਜ਼ੁਰਗਾਂ ਨੇ ਰੀਤੀ ਬਣਾਈ, ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਸੱਚਖੰਡ ਗਮਨ ਕਰਨੇ ਦਾ ਜਿਹੜਾ ਦਿਹਾੜਾ ਉਹ ਕੱਤਕ ਸੁਦੀ ਪੰਚਮੀ ਦਾ, ਉਹ ਵੀ ਪੰਚਮੀ ਦਾ ਦਿਹਾੜਾ ਸੀ ਤੇ ਸਾਧ ਸੰਗਤ ਜੀ ਇਸ ਪ੍ਰਕਾਰ ਅਸੂਵਦੀ ਪੰਚਮੀ ਸਰਾਧਾਂ ਦੇ ਵਿੱਚ ਆਉਂਦੀ ਸੀ। ਬਜ਼ੁਰਗਾਂ ਨੇ, ਸੋਝੀ ਵਾਲਿਆਂ ਨੇ, ਉਹਨਾਂ ਵੱਡਿਆਂ ਨੇ ਇਸ ਪ੍ਰਕਾਰ ਰੀਤੀ ਚਲਾਈ। ਸਾਰੀਆਂ ਸੰਗਤਾਂ ਗੁਰੂ ਘਰ ਦੇ ਅੰਦਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦਾ ਪੰਚਮੀ ਦਾ ਦਿਹਾੜਾ ਮਨਾਉਣ ਵਾਸਤੇ ਇਕੱਤਰ ਹੋਣ ਤੇ ਕਿੰਨੇ ਕਿੰਨੇ ਦਿਨ ਸਾਧ ਸੰਗਤ ਜੀ ਫਿਰ ਲੰਗਰਾਂ ਦੀਆਂ ਤੇ ਬਾਕੀ ਤਿਆਰੀਆਂ ਕਰਦਿਆਂ ਲੱਗ ਜਾਇਆ ਕਰਦੇ ਸਨ। ਅੱਜ ਕੱਲ੍ਹ ਤੇ ਲੰਗਰ 24 ਘੰਟੇ ਚੱਲਦੇ ਨੇ ਨਾ, ਸਤਿਗੁਰੂ ਜੀ ਦੀ ਬੜੀ ਬਖਸ਼ਿਸ਼ ਹੈ, ਪਰ ਉਦੋਂ ਅੱਜ ਵਰਗੇ ਪ੍ਰਬੰਧ ਨਹੀਂ ਸਨ। ਸਾਧ ਸੰਗਤ ਜੀ ਇਸ ਪ੍ਰਕਾਰ ਫਿਰ ਆਪਣਾ ਧਨ ਸਫਲਾ ਕਰਨਾ, ਦਸਵੰਧ ਦੀ ਰਕਮ ਇਕੱਤਰ ਕੀਤੀ ਜਾਣੀ, ਕਿੰਨੇ ਕਿੰਨੇ ਦਿਨ ਤਿਆਰੀਆਂ ਵਿੱਚ ਲੰਘ ਜਾਣੇ ਤੇ ਅੱਜ ਦੇ ਦਿਨ ਅੱਸੂ ਵਧੀ ਪੰਚਮੀ ਵਾਲੇ ਦਿਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦਿਆਂ ਤਿੰਨਾਂ ਦਾ ਪੰਚਮੀ ਦਾ ਦਿਹਾੜਾ ਮਨਾਇਆ ਜਾਂਦਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਇੱਥੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਉਹ ਬਜ਼ੁਰਗਾਂ ਵੱਲੋਂ ਕਾਇਮ ਕੀਤੀ ਹੋਈ ਰਹੁ ਰੀਤੀ ਉਹ ਮਰਿਆਦਾ ਅੱਜ ਵੀ ਚੱਲਦੀ ਏ। ਭੋਲੀਆਂ ਭਾਲੀਆਂ ਸੰਗਤਾਂ ਸ਼ਰਾਧਾ ਵਾਲੇ ਪਾਸੇ ਭਰਮ ਕਰਕੇ ਨਾ ਚਲੀਆਂ ਜਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੰਚਮੀ ਦਾ ਦਿਹਾੜਾ ਮਨਾਇਆ ਜਾਂਦਾ, ਸੋ ਅੱਜ ਉਹ ਪੰਚਮੀ ਦਾ ਦਿਹਾੜਾ ਵੀ ਗੁਰੂ ਘਰ ਦੇ ਅੰਦਰ ਮਨਾਇਆ ਜਾਵੇਗਾ। ਸਾਧ ਸੰਗਤ ਜੀ ਹੋਰ ਲਾਹਾ ਪ੍ਰਾਪਤ ਕਰਨ ਵਾਸਤੇ ਰਹਿੰਦੇ ਸਮੇਂ ਦੇ ਅੰਦਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਆਪਣੇ ਆਪਣੇ ਮਨ ਨੂੰ ਗੁਰਚਰਨਾਂ ਦੇ ਨਾਲ ਜੋੜ ਕਰਕੇ ਹੋਰ ਲਾਭ ਪ੍ਰਾਪਤ ਕਰੀਏ। ਪਿਆਰ ਦੇ ਨਾਲ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ ਨਾਲ ਅੰਮ੍ਰਿਤ ਨਾਮ ਮੁੱਖ

0: ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿਖੇ ਜਗਿਆਸੂ ਜਨਾਂ ਦੀ ਬੇਨਤੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਕਿਰਪਾਲਤਾ ਕਰਕੇ ਸਾਡੇ ਤਾਈਂ ਉਪਦੇਸ਼ ਦੀ ਦਾਤ ਬਖਸ਼ੋ ਜੀ। ਮਹਾਰਾਜ, ਜਿਹੜੇ ਸਾਡੇ ਕੀਤੇ ਹੋਏ ਜਨਮਾਂ ਜਨਮਾਂਤਰਾਂ ਦੇ ਪਾਪ ਕਰਮ ਨੇ ਉਹ ਕਿਵੇਂ ਮਿਟ ਜਾਣ? ਮਹਾਰਾਜ, ਜੋ ਸਾਡੇ ਮਨਾਂ ਨੂੰ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਦੀ ਮੈਲ ਲੱਗੀ ਏ, ਇਹ ਮੈਲ ਕਿਵੇਂ ਧੁੱਪ ਜਾਵੇ? ਮਹਾਰਾਜ, ਜਿਹੜੇ ਸਾਡੇ ਪਾਪ ਨੇ ਨਾ ਕੀਤੇ ਹੋਏ ਸਾਰੇ ਦਗਧ ਹੋ ਜਾਣ, ਸੜ ਜਾਣ। ਗਰੀਬ ਨਿਵਾਜ, ਸਾਨੂੰ ਕੋਈ ਸੱਚਾ ਸੁੱਚਾ ਯਤਨ ਦੱਸੋ, ਸਾਰੇ ਕਾਰਜ ਸਾਰੇ ਮਨੋਰਥ ਪੂਰੇ ਹੋ ਜਾਣ। ਤਾਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਾਨੜਾ ਰਾਗ ਦੇ ਅੰਦਰ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਜੀਓ।
1: ਪ੍ਰਭ ਕਹਨ ਮਲਨ ਦਹਨ,
0: ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਸਾਧ ਸੰਗਤ ਜੀ ਅਨਵੈ ਕਰਕੇ ਅਰਥ ਹੋਵੇਗਾ। ਵਿਸ਼ਰਾਮ ਤੋਂ ਅਗਲੇ ਅਰਥ ਲਹੇ ਜਾਣਗੇ, ਅਗਲੇ ਅੱਖਰਾਂ ਦਾ ਅਰਥ ਪਹਿਲਾਂ ਕੀਤਾ ਜਾਵੇਗਾ। ਹਜ਼ੂਰ ਫਰਮਾਉਂਦੇ ਨੇ ਲਹਿਨ, ਭਾਈ ਮੱਥੇ ਦੇ ਸ੍ਰੇਸ਼ਟ ਭਾਗਾਂ ਦੇ ਅਨੁਸਾਰ ਲਹਿਨ ਗੁਰ ਮਿਲੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਜੀ ਮਿਲਦੇ ਨੇ, ਮੱਥੇ ਦੇ ਭਾਗਾਂ ਦੇ ਅਨੁਸਾਰ ਫਿਰ ਸਤਿਗੁਰੂ ਜੀ ਤੋਂ ਅੰਮ੍ਰਿਤ ਨਾਮ ਨੂੰ ਲੈਣਾ ਕਰੀਦਾ ਹੈ, ਅੰਮ੍ਰਿਤ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਤੇ ਸਤਿਗੁਰੂ ਜੀ ਦੇ ਪਾਸੋਂ ਲਹਿਨ ਅੰਮ੍ਰਿਤ ਨਾਮ ਨੂੰ ਲੈ ਕਰਕੇ ਨਾ ਪ੍ਰਭ ਕਹਿਣ, ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਕਹਿਣਾ ਕਰੀਏ, ਜਪਣਾ ਕਰੀਏ, ਗੁਣਾਂ ਨੂੰ ਕਹਿਣਾ ਕਰੀਏ, ਵਾਹਿਗੁਰੂ ਜੀ ਦੀ ਬੰਦਗੀ ਕਰੀਏ, ਉਚਾਰਨਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਤਿਗੁਰੂ ਜੀ ਦੇ ਪਾਸੋਂ ਪ੍ਰਾਪਤ ਹੋਏ ਗੁਰਮੰਤਰ ਮੂਲ ਮੰਤਰ ਦੁਆਰਾ ਪ੍ਰਭੂ ਜੀ ਦਾ ਜਸ ਕਵਾਂਗੇ, ਨਾਮ ਜਪਾਂਗੇ ਨਾ, ਫਿਰ ਮਲਨ ਦਹਿਨ ਜਨਮਾਂ ਜਨਮਾਂਤਰਾਂ ਦੀ ਲੱਗੀ ਹੋਈ ਜਿੰਨੀ ਵੀ ਮੈਲ ਹੈ ਪਾਪ ਕਰਮਾਂ ਦੀ ਮਨ ਨੂੰ, ਉਹ ਮੈਲ ਉਤਰ ਜਾਵੇਗੀ ਤੇ ਜਿੰਨੇ ਵੀ ਪਾਪ ਕਰਮ ਨੇ ਉਹ ਦਹਿਨ ਉਹ ਦਗਧ ਹੋ ਜਾਣਗੇ, ਜਨਮਾਂ ਜਨਮਾਂਤਰਾਂ ਦੇ ਪਾਪ ਸੜ ਜਾਣਗੇ।
1: ਲਹਿਨ ਗੁਰ ਮਿਲੇ,
0: ਭਾਈ ਇਸ ਪ੍ਰਕਾਰ ਇਹ ਵੱਡੀ ਭਾਰੀ ਦਾਤ ਸਤਿਗੁਰੂ ਜੀ ਤੋਂ ਲਹਿਨ ਲਈ ਦੀ ਏ ਮੱਥੇ ਦੇ ਭਾਗਾਂ ਦੇ ਅਨੁਸਾਰ, ਜਦੋਂ ਪੂਰੇ ਸਤਿਗੁਰੂ ਜੀ ਮਿਲਦੇ ਹਨ।
1: ਆਨ ਨਹੀਂ ਉਪਾਉ,
0: ਮਹਾਰਾਜ ਕੋਈ ਹੋਰ ਵੀ ਯਤਨ ਹੈ ਜਿਸ ਦੇ ਨਾਲ ਇਹ ਪਾਪਾਂ ਦੀ ਮੈਲ ਲੱਥ ਜਾਵੇ ਤੇ ਜਨਮਾਂ ਜਨਮਾਂਤਰਾਂ ਦੇ ਪਾਪ ਦਗਧ ਹੋ ਜਾਣ, ਸੜ ਜਾਣ? ਤੇ ਹਜ਼ੂਰ ਫਰਮਾਉਂਦੇ ਨੇ, ਨਹੀਂ ਭਾਈ, ਹੋਰ ਕੋਈ ਯਤਨ ਨਹੀਂ ਹੈ, ਹੋਰ ਕੋਈ ਉਪਾਅ ਨਹੀਂ ਹੈ। ਆਨ ਨਹੀਂ ਉਪਾਓ, ਆਣ ਦਾ ਅਰਥ ਹੈ ਹੋਰ ਕੋਈ ਦੂਜਾ ਯਤਨ ਹੈ ਹੀ ਨਹੀਂ ਜਿਹੜੇ ਜਨਮਾਂ ਜਨਮਾਂਤਰਾਂ ਦੇ ਪਾਪ ਕਰਮਾਂ ਨੂੰ ਦਗਧ ਕਰ ਦੇਵੇ ਤੇ ਮੈਲ ਉਤਾਰ ਦੇਵੇ। ਐਸਰਾ ਕੋਈ ਦੂਸਰਾ ਯਤਨ ਨਹੀਂ, ਇੱਕੋ ਇੱਕ ਉਪਾਓ, ਇੱਕੋ ਇੱਕ ਯਤਨ ਹੈ ਗੁਰ ਮਿਲੇ। ਸਤਿਗੁਰੂ ਜੀ ਨੂੰ ਮਿਲ ਕਰਕੇ, ਨਾਮ ਨੂੰ ਲੈ ਕਰਕੇ, ਸਤਿਗੁਰਾਂ ਦੇ ਪਾਸੋਂ ਪ੍ਰਾਪਤ ਕਰਕੇ, ਪ੍ਰਭੂ ਜੀ ਦਾ ਜਸ ਕਹਿਣਾ ਕਰੀਏ, ਨਾਮ ਨੂੰ ਜਪਣਾ ਕਰੀਏ, ਮੈਲ ਮਨ ਤੋਂ ਲੱਥ ਜਾਵੇਗੀ, ਪਾਪ ਦਹਿਨ ਦਗਧ ਹੋ ਜਾਣਗੇ।
1: ਰਹਾਉ,
0: ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ ਜੀਓ।
1: ਤਟਨ ਖਟਨ ਜਟਨ ਹੋ ਮਨ,
0: ਮਹਾਰਾਜ ਆਪ ਜੀਆਂ ਨੇ ਗੁਰਸਿੱਖੀ ਨੂੰ ਪ੍ਰਗਟ ਕੀਤਾ ਤੇ ਇਹ ਨਵੇਂ ਬਚਨ, ਨਵੀਂ ਰਹੁ ਰੀਤੀ, ਨਵੀਂ ਮਰਿਆਦਾ ਚਲਾਈ ਹੈ। ਪਰ ਪਹਿਲਾਂ ਤੋਂ ਬ੍ਰਾਹਮਣਾਂ ਤੋਂ, ਪੰਡਿਤਾਂ ਤੋਂ, ਉਪਦੇਸ਼ਕਰਤਾ ਤੋਂ, ਕਥਾ ਕਰਨ ਵਾਲਿਆਂ ਤੋਂ, ਸਿਆਣਿਆਂ ਤੋਂ, ਇਸੇ ਪ੍ਰਕਾਰ ਦਾਨਿਆਂ ਤੋਂ, ਸ਼ਾਸਤਰੀਆਂ ਤੋਂ, ਵੇਦੀਆਂ ਤੋਂ, ਪ੍ਰਾਣਾਂ ਨੂੰ ਪੜ੍ਹਨ ਵਾਲਿਆਂ ਤੋਂ, ਸਿਮਰਤੀਆਂ ਨੂੰ ਪੜ੍ਹਨ ਵਾਲਿਆਂ ਤੋਂ ਇਹੋ ਸੁਣਦੇ ਆਏ ਹਾਂ ਕਿ ਜਾ ਕਰਕੇ ਤੀਰਥਾਂ ਦੇ ਕਿਨਾਰਿਆਂ 'ਤੇ ਵਸ ਜਾਈਏ, ਵੱਡੀਆਂ ਵੱਡੀਆਂ ਜਟਾਵਾਂ ਧਾਰਨ ਕਰ ਲਈਏ, ਹੋਮ ਕਰਨੇ, ਹਮਨ ਕਰਨੇ ਕਰੀਏ, ਜੱਗ ਕਰਨੇ ਕਰੀਏ ਤਾਂ ਭਲਾ ਹੁੰਦਾ ਹੈ। ਮਹਾਰਾਜ ਆਪ ਜੀਆਂ ਨੇ ਇਹ ਨਵੀਂ ਨੀਤੀ ਰੀਤੀ ਚਲਾਈ ਏ, ਇਸ ਦੀ ਬਹੁਤੀ ਮਹਾਨਤਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਹਨ,
1: ਤਟਨ ਖਟਨ ਜਟਨ ਹੋ ਮਨ,
0: ਭਾਈ ਜਿਹੜੇ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਨਾ ਕਰਦੇ, ਨਾਮ ਨੂੰ ਨਹੀਂ ਜਪਦੇ, ਉਹ ਤਟਨ, ਤਟ ਨਾਮ ਕਿਨਾਰਿਆਂ ਦਾ, ਤੇ ਤਟਨ ਬਹੁ ਵਚਨ ਹੋ ਗਿਆ, ਉਹ ਨਦੀਆਂ ਦੇ, ਦਰਿਆਵਾਂ ਦੇ, ਗੰਗਾ ਜਮਨਾ ਦੇ ਕਿਨਾਰਿਆਂ ਤੇ ਜਾ ਕੇ ਭਾਵੇਂ ਵਸਦੇ ਰਹਿਣ। ਖਟਨ ਭਾਵੇਂ ਛੇ ਸ਼ਾਸਤਰਾਂ ਦੇ ਪਾਠ ਕਰਨੇ ਵਾਲੇ ਹੋ ਜਾਣ ਤੇ ਭਾਵੇਂ ਵਖਿਆਨ ਕਰਨੇ ਵਾਲੇ ਹੋ ਜਾਣ। ਇਸੇ ਪ੍ਰਕਾਰ ਭਾਵੇਂ ਜੋਗੀ ਜੰਗਮ ਜਰੇਵ ਸੋ ਸਰੇਵੜੇ, ਦਰਵੇਸ਼ ਮਦਾਰੀ ਤੇ ਸੇਵਾ ਜਾਮਾ ਬਿਪਰਦਾ ਕਿਹਾ ਜਾਂਦਾ, ਇਹਨਾਂ ਖੱਟ ਜਾਮਿਆਂ ਨੂੰ ਧਾਰਨ ਕਰਨੇ ਵਾਲੇ ਹੋਣ। ਇਸੇ ਪ੍ਰਕਾਰ ਛੇ ਦਰਸ਼ਨ ਕਹੇ ਜਾਂਦੇ ਨੇ, ਭਾਵੇਂ ਛੇ ਦਰਸ਼ਨਾਂ ਦੇ ਧਾਰਨ ਕਰਨੇ ਵਾਲੇ ਹੋ ਜਾਣ, ਭਾਵੇਂ ਜਟਨ ਜਟਾਵਾਂ ਦੇ ਧਾਰਨ ਕਰਨੇ ਵਾਲੇ ਹੋ ਜਾਣ, ਹੋਮਨ ਹੋਮ ਹਮਨ ਜਗ ਕਰਨੇ ਵਾਲੇ ਵੀ ਹੋ ਜਾਣ।
1: ਨਾਹੀ ਡੰਡ ਧਾਰ ਸੁਆਓ,
0: ਤੇ ਭਾਈ ਭਾਵੇਂ ਦੰਡ ਧਾਰਨੀ ਹੋ ਜਾਣ ਤਿੰਨਾਂ ਨੂੰ ਤਰਦੰਡੀ ਕਿਹਾ ਜਾਂਦਾ ਹੈ। ਇਸੇ ਪ੍ਰਕਾਰ ਸੋਟੀ ਲੋਟੀ, ਸੋਟੀ ਲੰਗੋਟੀ ਤੇ ਲੋਟੀ, ਲੋਟੀ ਤੋਂ ਭਾਵ ਹੈ ਲੰਗੋਟਾ ਸੋਟਾ। ਇਸੇ ਪ੍ਰਕਾਰ ਸਾਧ ਸੰਗਤ ਜੀ ਲੋਟਾ ਸੋਟਾ ਤੇ ਲੰਗੋਟਾ ਤਿੰਨ ਚੀਜ਼ਾਂ, ਲੰਗੋਟਾ ਕੁਪੀਨ ਧਾਰਨ ਕਰਦੇ ਨੇ, ਇਸੇ ਪ੍ਰਕਾਰ ਲੋਟਾ ਹੱਥ ਵਿੱਚ ਜਲ ਦਾ ਰੱਖਦੇ ਨੇ ਤੇ ਸੋਟਾ ਹੱਥ ਵਿੱਚ ਡੰਡਾ ਰੱਖਦੇ ਨੇ। ਜਿਹੜਾ ਇਸ ਪ੍ਰਕਾਰ ਲੰਗੋਟੇ ਨੂੰ ਸੋਟੇ ਨੂੰ ਤੇ ਲੋਟੇ ਨੂੰ ਧਾਰਨ ਕਰੇ ਸਾਧ ਸੰਗਤ ਜੀ, ਉਸ ਨੂੰ ਤਿਰਦੰਡੀ ਕਿਹਾ ਜਾਂਦਾ, ਤਿੰਨ ਚੀਜ਼ਾਂ ਨੂੰ ਧਾਰਨ ਕਰਨ ਵਾਲਾ। ਸਤਿਗੁਰੂ ਜੀ ਬਚਨ ਕਰਦੇ ਨੇ ਭਾਵੇਂ ਭਾ ਕੋਈ ਲੰਗੋਟਾ ਸੋਟਾ ਤੇ ਲੋਟਾ ਵੀ ਧਾਰਨ ਕਰ ਲਵੇ, ਤਿਰਦੰਡੀ ਹੋ ਜਾਵੇ। ਗਰੀਬ ਨਿਵਾਜ ਫਰਮਾਵਣਾ ਕਰਦੇ ਨੇ, ਨਾ ਹੀ ਦੰਡ ਧਾਰ ਸਵਾਓ। ਇਸ ਪ੍ਰਕਾਰ ਸਵਾਓ ਜੋ ਸਵਾਰਥ ਜੋ ਪ੍ਰਯੋਜਨ ਮੁਕਤੀ ਦਾ ਉਹ ਪੂਰਾ ਨਹੀਂ ਹੁੰਦਾ। ਨਦੀਆਂ ਦਰਿਆਵਾਂ ਦੇ ਕਿਨਾਰਿਆਂ ਵੱਸ ਕੇ ਵੀ ਮੁਕਤੀ ਨਹੀਂ ਮਿਲਦੀ, ਖੱਟ ਦਰਸ਼ਨੀ ਹੋ ਜਾਈਏ ਤਾਂ ਵੀ ਮੁਕਤੀ ਨਹੀਂ ਮਿਲਦੀ, ਜਟਾਵਾਂ ਨੂੰ ਧਾਰਨ ਕਰ ਲਈਏ ਤਾਂ ਵੀ ਮੁਕਤੀ ਨਹੀਂ ਮਿਲਦੀ, ਹੋਮ ਜਗ ਕਰਦੇ ਰਹੀਏ ਤਾਂ ਵੀ ਮੁਕਤੀ ਨਹੀਂ ਮਿਲਦੀ, ਤਿਰਦੰਡ ਡੰਡ ਧਾਰਨੇ ਵਾਲੇ ਹੋ ਜਾਈਏ ਤਾਂ ਵੀ ਇਹਨਾਂ ਦੇ ਨਾਲ ਜੀਵਨ ਦਾ ਸਵਾਰਥ, ਜੀਵਨ ਦਾ ਮਨੋਰਥ, ਮੁਕਤੀ ਵਾਲਾ, ਕਲਿਆਣ ਵਾਲਾ ਪੂਰਨ ਨਹੀਂ ਹੁੰਦਾ।
1: ਯਤਨ ਭਾਂਤਨ ਤਪਨ ਬ੍ਰਹਮਨ,
0: ਮਹਾਰਾਜ ਇੱਕ ਬਹੁਤ ਤਰ੍ਹਾਂ ਦੇ ਭਾਂਤਾਂ ਭਾਂਤਾਂ ਦੇ ਤਰ੍ਹਾਂ ਤਰ੍ਹਾਂ ਦੇ ਯਤਨ, ਵਰਤ, ਨੇਮ ਇਤਿਆਦਿਕ ਕਰਦੇ ਨੇ, ਇੱਕ ਧਰਤੀ ਦੇ ਉੱਪਰ ਭਰਮਦੇ ਨੇ ਤੇ ਇੱਕ ਸਰੀਰ ਨੂੰ ਖੇਦ ਦੇਣੇ ਰੂਪੀ ਤਪ ਕਰਦੇ ਨੇ। ਕੋਈ ਖੜੋ ਕੇ ਤਪ ਕਰਦੇ ਨੇ, ਖੜੇ ਹੋ ਕੇ, ਕੋਈ ਇੱਕ ਪੈਰ ਤੇ, ਕੋਈ ਦੋਵਾਂ ਪੈਰਾਂ ਤੇ ਕੋਈ ਕਪਾਲੀ ਜ਼ਮੀਨ ਤੇ ਲਾ ਕਰਕੇ, ਖੋਪੜੀ ਥੱਲੇ ਲਾ ਕਰਕੇ, ਸਿਰ ਥੱਲੇ ਲਾ ਕੇ ਪੈਰ ਉੱਪਰ ਨੂੰ ਕਰ ਲੈਂਦੇ ਨੇ ਆਕਾਸ਼ ਵੱਲ ਨੂੰ। ਮਹਾਰਾਜ ਜੀ ਇਸ ਪ੍ਰਕਾਰ ਤਪ ਸਾਧਦੇ ਨੇ, ਪੰਜ ਧੂਣੀਆਂ ਤਪਾਉਂਦੇ ਨੇ ਕਿ ਇਹਨਾਂ ਦੇ ਨਾਲ ਵੀ ਮੁਕਤ ਨਹੀਂ ਹੋਈਦਾ। ਤੇ ਹਜ਼ੂਰ ਫਰਮਾਉਂਦੇ ਨੇ ਯਤਨ ਭਾਂਤਨ, ਭਾਵੇਂ ਕੋਈ ਭਾਂਤਾਂ ਭਾਂਤਾਂ ਦੇ ਤਰ੍ਹਾਂ ਤਰ੍ਹਾਂ ਦੇ ਕਿੰਨੇ ਵੀ ਯਤਨ ਕਰਦਾ ਰਹੇ, ਤਪਨ ਕੋਈ ਤਪ ਸਾਧਨਾ ਕਰਦਾ ਰਹੇ, ਇਸ ਪ੍ਰਕਾਰ ਤਪੱਸਿਆ ਕਰਦਾ ਰਹੇ, ਭ੍ਰਮਣ ਭਾਵੇਂ ਪੂਰੀ ਧਰਤੀ ਦਾ ਭ੍ਰਮਣ ਕਰਦਾ ਰਹੇ, ਪਰਿਕਰਮਾ ਕਰ ਲਵੇ ਸਾਰੀ ਧਰਤੀ ਦੀਆਂ।
1: ਅਨੇਕ ਕਥਨ ਕਥਤੇ,
0: ਅਨੇਕ ਭਾਵੇਂ ਅਨੇਕ ਤਰ੍ਹਾਂ ਦੇ ਵੇਦਾਂ ਸ਼ਾਸਤਰਾਂ ਦੇ ਕਥਨੇ ਵਾਲੇ ਹੋ ਕਰਕੇ ਤਿੰਨਾਂ ਦਾ ਵਖਿਆਣ ਕਥਨ ਵੀ ਕਰਦੇ ਰਹਿਣ।
1: ਨਹੀਂ ਥਾਹ ਪਾਈ ਠਾਉ,
0: ਭਾਈ ਇਹਨਾਂ ਸਾਰਿਆਂ ਕਰਮ ਕਾਂਡਾਂ ਦੇ ਨਾਲ ਪਰਮੇਸ਼ਰ ਜੀ ਦੀ ਥਾਹ ਨਹੀਂ ਪਾਈ ਜਾਂਦੀ। ਇਸ ਪ੍ਰਕਾਰ ਨਹੀਂ ਥਾਹ ਪਾਈ ਠਾਓ, ਭਾਈ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਥਾਂ ਨਹੀਂ ਪਾਈ ਦੀ। ਇੰਨੇ ਕੁ ਜੇਕਰ ਸਾਧਨ ਕੀਤੇ ਜਾਣ ਕਿ ਜਿਹਨਾਂ ਦਾ ਕੋਈ ਅੰਤ ਨਾ ਆਵੇ, ਥਾਹ ਨਾ ਪਾਈ ਜਾਵੇ, ਇੰਨੇ ਸਾਧਨ ਕਰਕੇ ਵੀ ਨਾਮ ਤੋਂ ਬਿਨਾਂ, ਇਹਨਾਂ ਸਾਰਿਆਂ ਸਾਧਨਾ ਕਰਕੇ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਥਾਂ ਨਹੀਂ ਪਾਈ ਦੀ। ਕਿਵੇਂ ਥਾਂ ਪਾਈ ਦੀ ਹੈ? ਸਤਿਗੁਰ ਸੇ ਤੀ ਰਤਿਆ ਦਰਗਹ ਪਾਈਐ ਠਾਓ।
1: ਸੋਧ ਸਗਰ ਸੋਧਨਾ,
0: ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਫਿਰ ਸੁੱਖ ਦਾ ਕੋਈ ਹੋਰ ਯਤਨ ਨਹੀਂ, ਇੱਕੋ ਇੱਕ ਯਤਨ ਕਿਹੜਾ, ਨਾਮ ਹੀ ਆਪ ਜੀ ਨੇ ਕਥਨ ਕੀਤਾ ਇਹੋ ਹੀ ਹੈ ਜੀ, ਕੋਈ ਹੋਰ ਯਤਨ ਨਹੀਂ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਸੋਧ ਸਗਰ ਸੋਧਨਾ, ਭਾਈ ਸੋਧਨੇ ਵਾਲੇ ਹੋ ਕਰਕੇ ਸਾਰਿਆਂ ਗ੍ਰੰਥਾਂ ਦੇ ਵਿਚਾਰਾਂ ਨੂੰ ਸੋਧ ਕਰਕੇ ਦੇਖ ਲਿਆ ਹੈ, ਸੋਧਨੇ ਵਾਲੇ ਹੋ ਕਰਕੇ ਵਿਚਾਰ ਦੁਆਰਾ ਵਿਚਾਰ ਕਰਕੇ ਦੇਖ ਲਿਆ ਹੈ।
1: ਸੁਖ ਨਾਨਕਾ ਭਜਨਾ,
0: ਇਸੇ ਪ੍ਰਕਾਰ ਸੋਚ ਭੇਟ ਰੱਖਣ ਵਾਲੇ ਜਿਹੜੇ ਸੋਧੀ ਕਹੇ ਜਾਂਦੇ ਨੇ, ਬੇਅੰਤ ਪ੍ਰਕਾਰ ਦੀਆਂ ਸੋਧਾਂ ਰੱਖ ਕੇ ਉਹਨਾਂ ਸੋਧੀਆਂ ਨੇ ਵੀ ਸੋਧਨਾ ਕਰ ਕਰਕੇ ਦੇਖ ਲਿਆ, ਪਰ ਸਿਧਾਂਤ ਇੱਕੋ ਹੀ ਹੈ, ਸਾਰ ਇੱਕੋ ਹੀ ਹੈ, ਸੁਖ ਨਾਨਕਾ ਭਜਨਾਓ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਪੰਜਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਨੇ, ਭਾਈ ਜੇ ਸੁੱਖ ਲੋੜਦੇ ਹੋ ਨਾ, ਫਿਰ ਭਜਨ ਆਓ, ਨਾਮ ਦਾ ਭਜਨ ਕਰੋ। ਨਾਮ ਦੇ ਭਜਨ ਤੋਂ ਬਿਨਾਂ ਕਿਸੇ ਨੂੰ ਸੁੱਖ ਨਹੀਂ ਪ੍ਰਾਪਤ ਹੋਇਆ, ਸੁੱਖ ਨਾਹੀ ਰੇ ਹਰ ਭਗਤ ਬਿਨਾਂ। ਮਤਾ ਕੋਈ ਭਰਮਦਾ ਫਿਰੇ, ਮਤਾ ਕਿਸੇ ਦੇ ਮਨ ਵਿੱਚ ਇਹ ਖਿਆਲ ਆ ਜਾਵੇ, ਫੁਰਨਾ ਬਣ ਜਾਵੇ ਕਿ ਬੰਦਗੀ ਕੀਤੇ ਤੋਂ ਬਿਨਾਂ ਭਰਮਣ ਕਰਕੇ, ਬੰਦਗੀ ਕੀਤੇ ਤੋਂ ਬਿਨਾਂ ਨਦੀਆਂ ਦਰਿਆਵਾਂ ਤੇ ਨਹਾ ਕੇ ਸੁੱਖ ਮਿਲ ਜਾਵੇਗਾ। ਸਤਿਗੁਰੂ ਜੀ ਨੇ ਨਿਰਣਾ ਕਰਥਨ ਕਰ ਦਿੱਤਾ, ਭਾਈ ਵਾਹਿਗੁਰੂ ਜੀ ਦੀ ਬੰਦਗੀ ਤੋਂ ਬਿਨਾਂ, ਪਰਮੇਸ਼ਰ ਜੀ ਦੇ ਨਾਮ ਦੇ ਭਜਨ ਕੀਤੇ ਤੋਂ ਬਿਨਾਂ ਕਿਸੇ ਨੂੰ ਵੀ ਸੁੱਖ ਨਹੀਂ ਮਿਲਦਾ। ਸੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸੁੱਖ ਖੱਖਾ ਮੁਕਤਾ ਏ, ਜਿਹੜਾ ਬਹੁ ਗਿਣਤੀ ਦਾ ਵਾਚਕ ਹੈ। ਭਾਈ ਇਸੇ ਪ੍ਰਕਾਰ ਸਰੀਰ ਦੀ ਕੁਸ਼ਲਤਾ ਦਾ ਸੁੱਖ, ਤੰਦਰੁਸਤੀ ਦਾ ਸੁੱਖ, ਭੋਜਨਾਂ ਦੇ ਛਕਣੇ ਪਚਾਉਣੇ ਦਾ ਸੁੱਖ, ਸੁੱਖਾਂ ਦੇ ਮਾਣਨੇ ਦਾ, ਜਿਹੜਾ ਇਸੇ ਪ੍ਰਕਾਰ ਮਨ ਦੇ ਅੰਦਰ ਉਤਸ਼ਾਹ ਹੋਣਾ ਤੇ ਫਿਰ ਪੂਰਾ ਹੋਣਾ, ਪਰਿਵਾਰ ਦੇ ਅੰਦਰ ਰਹਿਣੇ ਵਸਣੇ ਦੇ ਸੁੱਖ, ਸਾਰੇ ਇਸ ਲੋਕ ਦੇ ਸੁੱਖ ਪਰਲੋਕ ਦੇ ਸੁੱਖ, ਇਸੇ ਪ੍ਰਕਾਰ ਇਸ ਤੋਂ ਉੱਪਰ ਮੈਂ ਵੈਕੁੰਠ ਦੀਆਂ ਚਾਰੇ ਮੁਕਤੀਆਂ ਦੇ ਸੁੱਖ ਤੇ ਸਭਨਾਂ ਤੋਂ ਵੱਡਾ ਆਤਮ ਸੁੱਖ, ਇਹ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ ਸੁੱਖ ਨਾਨਕਾ ਭਜਨ ਆਓ। ਹਜ਼ੂਰ ਫਰਮਾਉਂਦੇ ਨੇ ਕੇਵਲ ਤਾਂ ਕੇਵਲ ਇੱਕ ਨਾਮ ਦਾ ਭਜਨ ਕਰੋ, ਇਹ ਸਾਰੇ ਸੁੱਖ ਮਿਲ ਜਾਣਗੇ। ਸਾਧ ਸੰਗਤ ਜੀ, ਮਨੁੱਖ ਦੇ ਮਨ ਦੀ ਵਿਡੰਬਨਾ ਇਹ ਹੈ, ਇੱਕ ਇੱਕ ਸੁੱਖ ਨੂੰ ਪ੍ਰਾਪਤ ਕਰਨ ਵਾਸਤੇ ਬਹੁਤੇ ਬਹੁਤੇ ਯਤਨ ਕਰਦਾ ਹੈ, ਫਿਰ ਵੀ ਕਿਸੇ ਨੂੰ ਸੁੱਖ ਮਿਲਦਾ ਤੇ ਕਿਸੇ ਨੂੰ ਨਹੀਂ ਮਿਲਦਾ, ਪਰ ਬਹੁਤੇ ਸੁੱਖ ਪ੍ਰਾਪਤ ਕਰਨ ਵਾਸਤੇ ਇੱਕੋ ਯਤਨ ਨਹੀਂ ਕਰਦਾ, ਨਾਮ ਦਾ ਜਪ ਕਰਨਾ। ਜਿਸ ਨੂੰ ਸਤਿਗੁਰੂ ਜੀ ਬਚਨ ਕਰਦੇ ਨੇ ਆਹਰ ਸਭ ਕਰਦਾ ਫਿਰੈ, ਇੱਕ ਇੱਕ ਕਾਰਜ ਦੀ ਸਫਲਤਾ ਵਾਸਤੇ ਬਹੁਤੇ ਬਹੁਤੇ ਉੱਦਮ ਕਰਦਾ ਫਿਰਦਾ, ਆਹਰ ਇੱਕ ਨਾ ਹੋਏ, ਪਰ ਜੀਵ ਦੇ ਪਾਸੋਂ ਇੱਕ ਨਾਮ ਜਪਣ ਦਾ ਆਹਰ, ਨਾਮ ਜਪਣ ਦਾ ਉੱਦਮ ਹੀ ਨਹੀਂ ਹੋ ਰਿਹਾ, ਬਾਕੀ ਤੇ ਸਾਰੇ ਕੰਮ ਕਰੀ ਜਾਂਦਾ। ਬਸ ਇੱਕ ਨਾਮ ਜਪਣ ਵੇਲੇ ਹੀ ਬੁਰੇ ਕੰਮ ਕਹੋ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਹਜ਼ੂਰ ਬਚਨ ਕਰਦੇ ਨੇ ਭਾਈ ਕਿਸੇ ਹੋਰ ਯਤਨ ਦੇ ਨਾਲ ਨਹੀਂ, ਸੁੱਖ ਨਾਨਕਾ ਭਜਨ ਆਓ। ਹਜ਼ੂਰ ਫਰਮਾਉਂਦੇ ਨੇ ਭਾਈ ਨਾਮ ਦਾ ਭਜਨ ਕਰਕੇ ਸਿਮਰਨ ਕਰਕੇ ਸੁੱਖ ਮਿਲੇਗਾ। ਜਾਓ ਸੁੱਖ ਕਾਓ ਚਾਹ ਹੈ ਸਦਾ, ਸਰਨ ਰਾਮ ਕੀ ਲੇਹ। ਭਾਈ ਸਾਰੇ ਸੁੱਖਾਂ ਦਾ ਨਿਧਾਨ ਖਜ਼ਾਨਾ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ। ਜੇਕਰ ਸੁੱਖ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤੇ ਨਾਮ ਦਾ ਭਜਨ ਸਦਾ ਕਰਦੇ ਰਹੋ।
1: ਕਾਨੜਾ ਮਹੱਲਾ ਪੰਜਵਾ।
0: ਕਾਨੜੇ ਰਾਗ ਦੇ ਅੰਦਰ ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਕਰਨਾਵਾ
0: ਨੌਵੇਂ ਸੁਰਤਾਲ ਘਰ ਦੇ ਅੰਦਰ ਉਚਾਰਦੇ ਨੇ। ਸੋ ਸਤਿਗੁਰੂ ਜੀ ਵੱਲੋਂ ਇਹ ਹਦਾਇਤ ਹੈ, ਜਦੋਂ ਇਹਨਾਂ ਪਾਵਨ ਗੁਰ ਸ਼ਬਦਾਂ ਦਾ ਕਾਨੜਾ ਰਾਗ ਵਿੱਚ ਕੀਰਤਨ ਕੀਤਾ ਜਾਵੇ ਨਾ ਤੇ ਨੌਵੇਂ ਸੁਰਤਾਲ ਘਰ ਦੇ ਅੰਦਰ ਇਹਨਾਂ ਦੇ ਤਾਂ ਹੀ ਗਾਇਨ ਕਰਨਾ ਹੈ ਜੀ।
1: ਇੱਕ ਓਅੰਕਾਰ
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ, ਕਿਉਂਕਿ ਪਹਿਲਾਂ ਜਿਹੜੇ ਸ਼ਬਦ ਆ ਰਹੇ ਸਨ ਸੱਤਵੇਂ ਸੁਰਤਾਲ ਘਰ ਵਿੱਚ, ਫਿਰ ਅੱਠਵੇਂ ਸੁਰਤਾਲ ਘਰ ਵਿੱਚ ਸ਼ਬਦ ਆਏ ਨੇ, ਹੁਣ ਨੌਵੇਂ ਸੁਰਤਾਲ ਘਰ ਵਿੱਚ ਸ਼ਬਦ ਆ ਰਹੇ ਨੇ। ਸੁਰਤਾਲ ਬਦਲਿਆ, ਸਤਿਗੁਰੂ ਜੀ ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਪਰਮੇਸ਼ਰ ਜੀ ਤਿੰਨਾਂ ਸਮਿਆਂ ਦੇ ਅੰਦਰ ਤ੍ਰੇਈ ਕਾਲ ਆਬਾਦ ਸਰੂਪ ਨੇ, ਉਹ ਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲੇ ਸਰਬ ਦੇ ਪ੍ਰਕਾਸ਼ਕ ਰੂਪ ਹਨ ਜੀਓ।
1: ਸਤਿਗੁਰ ਪ੍ਰਸਾਦ,
0: ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਪੂਰਿਆਂ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
1: ਪਤਿਤ ਪਾਵਨ ਭਗਤ ਬਛਲ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਕੇ ਦੱਸੋ ਸਾਡੀ ਕਲਿਆਣ ਕਿਵੇਂ ਹੋਵੇ। ਹਜ਼ੂਰ ਫਰਮਾਉਂਦੇ ਨੇ ਭਾਈ ਅਕਾਲ ਪੁਰਖ ਜੀ ਦੇ ਸਨਮੁਖ ਬੇਨਤੀਆਂ ਕਰਦੇ ਰਹੋ। ਮਹਾਰਾਜ ਬੇਨਤੀਆਂ ਕਿਵੇਂ ਕਰੀਏ, ਕਿਰਪਾ ਕਰਕੇ ਸਾਨੂੰ ਬੇਨਤੀਆਂ ਦੇ ਸ਼ਬਦ ਵੀ ਦੇਵੋ। ਸਾਡੇ ਪਾਸ ਉਹ ਅਲਫਾਜ਼ ਨਹੀਂ ਜਿਹਨਾਂ ਅਲਫਾਜ਼ਾਂ ਦੇ ਨਾਲ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਵਾਹਿਗੁਰੂ ਜੀ ਨੂੰ ਮੁਖਾਤਿਬ ਹੋ ਕਰਕੇ ਬੇਨਤੀ ਕਰੀਏ। ਸਾਧ ਸੰਗਤ ਜੀ, ਕਿਸੇ ਵੱਡੇ ਬੰਦੇ ਨੂੰ ਮਿਲਣਾ ਹੋਵੇ ਨਾ, ਕਿਸੇ ਵੱਡੇ ਮੁਰਾਤਬੇ ਵਾਲੇ ਨੂੰ ਮਿਲਣਾ ਹੋਵੇ, ਕਿਸੇ ਅਹੁਦੇ ਵਾਲੇ ਅਧਿਕਾਰੀ ਨੂੰ ਮਿਲਣਾ ਹੋਵੇ ਤੇ ਕਿਹਾ ਜਾਂਦਾ ਨਾਲ ਸਿਆਣੇ ਬੰਦੇ ਲੈ ਲਓ। ਕਿਸੇ DSP SSP ਇਤਿਆਦਿਕ ਨੂੰ ਮਿਲਣਾ ਹੋਵੇ, ਕਿਹਾ ਜਾਂਦਾ ਨੰਬਰਦਾਰ ਨੂੰ, ਸਰਪੰਚ ਨੂੰ, MC ਨੂੰ, ਪ੍ਰਧਾਨ ਨੂੰ ਨਾਲ ਲੈ ਲਵੋ, ਸਿਆਣਾ ਬੰਦਾ ਸਾਡੇ ਵੱਲੋਂ ਉਹ ਗਰ ਕੇ ਗੱਲ ਕਰੇ। ਜੇ ਕਿਸੇ MLA ਇਤਿਆਦਿਕ ਨੂੰ, MP ਨੂੰ ਮਿਲਣਾ ਹੋਵੇ ਤਾਂ ਵੀ ਸਿਆਣੇ ਬੰਦੇ, ਮੁਖੀ ਬੰਦੇ ਭਾਲੇ ਜਾਂਦੇ ਨੇ। ਕੋਈ ਮੁਖੀ ਬੰਦਾ ਹੋਵੇ ਜਿਹੜਾ ਸਾਡੇ ਵੱਲੋਂ ਜਾ ਕਰਕੇ ਵੱਡੇ ਬੰਦੇ ਦੇ ਨਾਲ, ਵੱਡੇ ਮੁਰਾਤਬੇ ਵਾਲੇ ਦੇ ਨਾਲ ਗੱਲ ਕਰੇ, ਕਿਉਂਕਿ ਜਦੋਂ ਵੱਡਿਆਂ ਦੇ ਨਾਲ ਗੱਲ ਕਰੀਏ ਨਾ ਤੇ ਬੜੇ ਸ਼ਬਦ ਸੰਕੋਚਵੇਂ ਹੁੰਦੇ ਨੇ, ਸ਼ਬਦ ਥੋੜੇ ਬੋਲਣੇ ਹੁੰਦੇ ਨੇ ਕਿ ਥੋੜੇ ਜਿਹੇ ਸ਼ਬਦਾਂ ਦੇ ਨਾਲ ਬਹੁਤੀ ਗੱਲ ਕਹੀ ਜਾਵੇ। ਸਿਆਣਪ ਭਰਪੂਰ ਬਚਨ ਬੋਲੇ ਜਾਣ, ਕੋਈ ਅਵੱਗਿਆ ਵਾਲਾ ਬਚਨ ਨਾ ਬੋਲਿਆ ਜਾਵੇ ਕਿ ਸਾਹਮਣੇ ਵਾਲਾ ਖਫਾ ਹੀ ਨਾ ਹੋ ਜਾਵੇ। ਤੇ ਸਾਧ ਸੰਗਤ ਜੀ, ਜਦੋਂ ਗੱਲ ਕਰਨੀ ਹੋਵੇ ਕਿਸੇ ਰਾਜੇ ਦੇ ਨਾਲ, ਫਿਰ ਇਸੇ ਪ੍ਰਕਾਰ ਕੋਤਵਾਲ, ਨੰਬਰਦਾਰ ਇਤਿਆਦਿਕ ਨਾਲ ਲਏ ਜਾਂਦੇ ਸਨ, ਦਰੋਗੇ ਇਤਿਆਦਿਕ ਲਏ ਜਾਣੇ, ਰਾਜੇ ਦੇ ਕੋਲ ਜਾਣਾ ਤੇ ਕੋਈ ਸਮਝਦਾਰ ਬੰਦਾ ਕੋਲ ਹੋਵੇ। ਤੇ ਸਾਧ ਸੰਗਤ ਜੀ, ਜਦੋਂ ਬੇਨਤੀ ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ ਨੂੰ ਕਰਨੀ ਹੋਵੇ ਨਾ, ਫਿਰ ਹਿਰਦਾ ਲਰਜ਼ਦਾ ਹੈ, ਕੰਬਦਾ ਹੈ, ਡਰਦਾ ਹੈ। ਵਾਹਿਗੁਰੂ ਜੀ ਦੇ ਨਾਲ ਗੱਲ ਕਰਨੀ ਹੈ, ਪਰਮੇਸ਼ਰ ਜੀ ਦੇ ਨਾਲ ਗੱਲ ਕਰਨੀ ਹੈ, ਪਰਮ ਪਿਤਾ ਜੀ ਨੂੰ ਆਪਣੇ ਹਿਰਦੇ ਦੀ ਹੂਕ, ਹਿਰਦੇ ਦੀ ਪੁਕਾਕ, ਪੁਕਾਰ, ਹਿਰਦੇ ਦਾ ਦਰਦ, ਹਿਰਦੇ ਦੀ ਵੇਦਨਾ ਕਹਿਣੀ ਹੈ। ਤੇ ਮੇਰੇ ਪਾਸੋਂ ਕੋਈ ਬੇਅਦਬੀ ਵਾਲਾ ਸ਼ਬਦ ਨਾ ਬੋਲਿਆ ਜਾਵੇ, ਕੋਈ ਐਸਾ ਸ਼ਬਦ ਨਾ ਬੋਲਿਆ ਜਾਵੇ ਜਿਹੜਾ ਸ਼ਬਦ, ਜਿਹੜਾ ਮੇਰਾ ਅਲਫਾਜ਼ ਮੈਨੂੰ ਵਾਹਿਗੁਰੂ ਜੀ ਵੱਲੋਂ ਕਿਧਰੇ ਬੇਮੁਖੀ ਕਰ ਦੇਵੇ। ਇਸ ਕਰਕੇ ਫਿਰ ਸਤਿਗੁਰੂ ਜੀ ਨੂੰ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਮਹਾਰਾਜ ਆਪ ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਵਾਹਿਗੁਰੂ ਜੀ ਦੇ ਹੀ ਸਰਗੁਣ ਸਰੂਪ ਹੋ, ਸਾਡੀ ਅਗਵਾਈ ਕਰੋ। ਜਿਵੇਂ ਅਗਵਾਈ ਕਰਕੇ ਆਪ ਜੀ ਕਿਰਪਾ ਕਰਕੇ ਬਚਨ ਕਰਦੇ ਹੋ ਨਾ, ਵਾਹਿਗੁਰੂ ਜੀ ਦੇ ਸਨਮੁਖ ਬੇਨਤੀ ਕਰੋ, ਮਹਾਰਾਜ ਸਾਨੂੰ ਸੱਚੇ ਸੁੱਚੇ ਅਲਫਾਜ਼ ਵੀ ਦਿਓ, ਸਾਨੂੰ ਉਹ ਬਚਨ ਵੀ ਦਿਓ, ਸਾਨੂੰ ਉਹ ਬੋਲ ਵੀ ਦੇਵੋ, ਸਾਨੂੰ ਉਹ ਸ਼ਬਦ ਵੀ ਦੇਵੋ। ਕਿਹੜੇ ਉਹ ਬੋਲ, ਕਿਹੜੇ ਉਹ ਸ਼ਬਦ ਨੇ ਜਿਨ੍ਹਾਂ ਦੇ ਨਾਲ ਵਾਹਿਗੁਰੂ ਜੀ ਰੀਝ ਪੈਣ, ਜਿਨ੍ਹਾਂ ਬੋਲਾਂ ਦੇ ਨਾਲ, ਅਲਫਾਜ਼ਾਂ ਦੇ ਨਾਲ, ਸ਼ਬਦਾਂ ਦੇ ਨਾਲ ਆਪਣੇ ਮਨ ਦੀ ਵੇਦਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਜੀ ਦੇ ਅੱਗੇ ਸਨਮੁਖ ਪ੍ਰਗਟ ਕਰੀਏ ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਅੰਮ੍ਰਿਤਮਈ ਪਾਵਨ ਗੁਰ ਸ਼ਬਦ ਉਚਾਰਨ ਕਰਕੇ ਬੇਨਤੀਆਂ ਕਰਨੇ ਦੀ ਜਾਚ ਸਿਖਾਉਂਦੇ ਹਨ ਜੀਓ।
1: ਪਤਿਤ ਪਾਵਨ ਭਗਤ ਬਛਲ,
0: ਭਾਈ ਪਰਮੇਸ਼ਰ ਜੀ ਦੇ ਸਨਮੁਖ ਐਵੇਂ ਅਰਦਾਸਾਂ ਬੇਨਤੀਆਂ ਕਰਨੀਆਂ ਨੇ, ਹੇ ਪਤਿਤ ਪਾਵਨ ਜੀ, ਪਾਪੀਆਂ ਨੂੰ ਪਵਿੱਤਰ ਕਰਨੇ ਵਾਲੇ ਜੀਓ, ਭਗਤ ਬਛਲ, ਭਗਤ ਭਗਤੀ ਕਰਨ ਵਾਲੇ, ਭਗਤਾਂ ਦੇ ਬਛਲ, ਸੰਸਕ੍ਰਿਤ ਦਾ ਸ਼ਬਦ ਹੈ ਵਤਸਲ, ਉਸ ਤੋਂ ਸਾਧ ਸੰਗਤ ਜੀ ਇਹ ਸ਼ਬਦ ਹੈ ਬਛਲ, ਜਿਸ ਦਾ ਅਰਥ ਹੈ ਪਿਆਰਾ। ਹੇ ਭਗਤਾਂ ਦੇ ਪਿਆਰੇ ਜੀ, ਆਪਣੇ ਭਗਤਾਂ ਨੂੰ ਅਤਿਅੰਤ ਪਿਆਰ ਕਰਨ ਵਾਲੇ ਜੀਓ,
1: ਭੈ ਹਰਨ ਤਾਰਨ ਤਰਨ,
0: ਮਹਾਰਾਜ ਸੱਤ ਪ੍ਰਕਾਰ ਦੇ ਵੱਡੇ ਭਾਰੀ ਡਰ ਨੂੰ ਵੀ ਆਪ ਜੀ ਮੇਟਣ ਵਾਲੇ ਹੋ। ਜਹ ਭਵ ਭੈ ਪਰ ਲੋਕ ਭੈ, ਜਨਮ ਵੇਦਨਾ ਜਾਤ, ਅਨ ਰਖਿਆ ਅਰ ਗੁਪਤ ਭੈ, ਅਕਸ ਮਾਤਰ ਭੈ ਸਾਤ, ਸੱਤ ਪ੍ਰਕਾਰ ਦੇ ਵੱਡੇ ਡਰ ਵਿਦਵਾਨਾਂ ਨੇ ਕਹੇ ਨੇ, ਆਪ ਜੀ ਸਾਰਿਆਂ ਨੂੰ ਮੇਟਣ ਵਾਲੇ ਹੋ। ਤਾਰਨ ਤਰਨ, ਸੰਸਾਰ ਸਾਗਰ ਤੋਂ ਤਾਰਨ ਵਾਸਤੇ ਆਪ ਜੀ ਤਰਨ ਜਹਾਜ਼ ਦੀ ਨਿਆਈ ਹੋ ਜੀਓ,
1: ਰਹਾਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ।

0: ਦੇਖਣਾ ਰਜੀਆ ਬਹੁ ਰੰਗ ਤਮਾਸ਼ੇ, ਦੁਨੀਆਂ ਦੇ ਰੰਗ ਤਮਾਸ਼ੇ ਵੇਖ ਵੇਖ ਕੇ ਰਜੀਆਂ ਨਹੀਂ, ਆਪਣੇ ਪਾਵਨ ਦਰਸ਼ਨ ਦੀਦਾਰ ਦਿਓ, ਮੇਰੇ ਨੇਤਰਾਂ ਨੂੰ ਤ੍ਰਿਪਤੀ ਆ ਜਾਵੇ, ਰੱਜ ਜਾਣ ਮੇਰੇ ਨੇਤਰ ਆਪ ਜੀ ਦੇ ਦਰਸ਼ਨ ਕਰਕੇ, ਹੋਰ ਕੁਝ ਵੇਖਣੇ ਦੀ ਮਹਾਰਾਜ ਨੇਤਰਾਂ ਨੂੰ ਪਿਆਸਾ ਨਾ ਰਹਿ ਜਾਵੇ, ਇਸ ਪ੍ਰਕਾਰ ਤਮਾ ਨਾ ਰਹਿ ਜਾਵੇ, ਆਪ ਜੀ ਦਰਸ਼ਨ ਬਖਸ਼ੋ, ਨੇਤਰ ਤ੍ਰਿਪਤ ਹੋ ਜਾਣ, ਸੰਤੋਖ ਆ ਜਾਵੇ ਨੇਤਰਾਂ ਨੂੰ।
1: ਜਸ ਤੋਖ ਸੁਨਤ ਕਰਨ,
0: ਮਹਾਰਾਜ ਇਹਨਾਂ ਕੰਨਾਂ ਦੇ ਨਾਲ ਬਹੁਤ ਬਚਨ ਸੁਣੇ, ਹਾਸੇ ਦੇ, ਠੱਠੇ ਦੇ, ਮਖੌਲ ਦੇ, ਨਿੰਦਿਆ ਦੇ, ਚੁਗਲੀਆਂ ਦੇ, ਕਿਸੇ ਦੀ ਉਪਮਾ ਦੇ, ਕਿਸੇ ਦੀ ਵਡਿਆਈ ਦੇ, ਕਿਸੇ ਦੀ ਨਿੰਦਿਆ ਦੇ, ਪਰ ਇਹ ਕੰਨ ਵੀ ਰਜੇ ਨਹੀਂ। ਕਿਰਪਾ ਕਰੋ ਮਹਾਰਾਜ, ਆਪਣਾ ਅੰਮ੍ਰਿਤ ਨਾਮ ਇਹਨਾਂ ਕੰਨਾਂ ਦੇ ਅੰਦਰ ਸਰਵਣ ਕਰਵਾ ਦੇਵੋ, ਇਹ ਜਿਹੜੇ ਸਾਡੇ ਕੰਨ ਨੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ, ਇਹ ਵੀ ਤ੍ਰਿਪਤ ਹੋ ਜਾਣ, ਇਹ ਵੀ ਸਫਲੇ ਹੋ ਜਾਣ।
1: ਪ੍ਰਾਨ ਨਾਥ ਅਨਾਥ ਦਾਤੇ,
0: ਹੇ ਪ੍ਰਾਨ ਦਾਤੇ, ਹੇ ਪ੍ਰਾਣਾਂ ਨੂੰ ਦੇਣ ਵਾਲੇ ਦਾਤਾ ਜੀ, ਸਾਨੂੰ ਸਵਾਸ ਦੇਣ ਵਾਲੇ ਜ਼ਿੰਦਗੀ ਦਾਤਾ ਜੀ, ਨਾਥ ਅਨਾਥ, ਆਪ ਜੀ ਅਨਾਥਾਂ ਦੇ ਨਾਥ ਹੋ, ਇਹ ਅਨਵੈ ਕਰਕੇ ਅਰਥ ਹੈ। ਅਨਵੈ ਕਰਕੇ ਕਿਤੇ ਤੇ ਪੰਕਤੀਆਂ ਅਨਵੇ ਕੀਤੀਆਂ ਜਾਂਦੀਆਂ ਨੇ, ਬਾਅਦ ਵਾਲੀ ਪੰਕਤੀ ਦਾ ਪਹਿਲਾ ਅਰਥ ਕਰਨਾ ਤੇ ਪਹਿਲੀ ਪੰਕਤੀ ਦਾ ਬਾਅਦ ਵਿੱਚ, ਇਹਨਾਂ ਨੂੰ ਅਨਵੈ ਕਰਕੇ ਕਿਹਾ ਜਾਂਦਾ। ਕਿਤੇ ਸਾਧ ਸੰਗਤ ਜੀ ਸ਼ਬਦ ਅੱਖਰ ਅੱਖਰ ਅਨਵੇ ਕੀਤੇ ਜਾਂਦੇ ਨੇ, ਇੱਥੇ ਅੱਖਰਾਂ ਨੂੰ ਅਨਵੈ ਕਰਨਾ। ਜਿੱਥੇ ਪਾਠ ਆਇਆ ਪ੍ਰਾਨ ਨਾਥ ਅਨਾਥ ਦਾਤੇ, ਅਨਵੈ ਕਰਕੇ ਅਰਥ ਹੋਵੇਗਾ ਪ੍ਰਾਨ ਦਾਤੇ, ਹੇ ਸਾਡੇ ਪ੍ਰਾਣਾਂ ਦੇ ਦਾਤਾ ਰੂਪ ਜੀਓ, ਨਾਥ ਅਨਾਥ, ਮਹਾਰਾਜ ਆਪ ਜੀ ਅਨਾਥਾਂ ਦੇ ਵੀ ਨਾਥ ਹੋ, ਦੁਨੀਆਂ ਦੇ ਅੰਦਰ ਜਿਸ ਦਾ ਕੋਈ ਸਹਾਰਾ ਨਹੀਂ, ਆਪ ਜੀ ਉਸ ਦੇ ਸਹਾਰਾ ਦੇਣ ਵਾਲੇ ਮਾਲਕ ਰੂਪ ਹੋ।
1: ਦੀਨ ਗੋਬਿੰਦ ਸ਼ਰਨ,
0: ਹੇ ਗੋਬਿੰਦ ਜੀ, ਪਰਮੇਸ਼ਰ ਜੀ, ਦੀਨ ਹੋ ਕਰਕੇ ਆਪ ਜੀ ਦੇ ਚਰਨਾਂ ਦੀ ਸ਼ਰਨ ਆਏ ਹਾਂ। ਦੀਨ ਦਾ ਭਾਵ ਹੁੰਦਾ ਜੋ ਇੱਛਾ ਭੈ ਸੰਯੁਕਤ ਹੋਵੇ, ਇੱਛਾ ਹੋਵੇ ਮੁਕਤ ਹੋਣ ਦੀ ਤੇ ਭੈ ਹੋਵੇ ਜਮਾਂ ਦਾ। ਮਹਾਰਾਜ ਸਾਨੂੰ ਮੁਕਤ ਹੋਣੇ ਦੀ ਇੱਛਾ ਜਮਾਂ ਦਾ ਡਰ ਲੱਗਦਾ ਹੈ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਪਏ ਹਾਂ, ਸਾਰੀ ਸ੍ਰਿਸ਼ਟੀ ਦੇ ਰਖਵਾਲਾ ਰੂਪ ਜੀਓ।
1: ਆਸ ਪੂਰਨ ਦੁੱਖ ਬਿਨਾਸਨ,
0: ਮਹਾਰਾਜ ਕਿਰਪਾਲਤਾ ਕਰਕੇ ਸਾਡੀ ਆਸ ਪੂਰੀ ਕਰਦੇ ਹੋ, ਤੇ ਜੇ ਵਾਹਿਗੁਰੂ ਜੀ ਪੁੱਛਣ ਭਾਈ ਤੇਰੀ ਆਸ ਕੀ ਹੈ, ਤੇ ਬੇਨਤੀ ਕਰਨੀ ਗਰੀਬ ਨਿਵਾਜ, ਦੁੱਖ ਬਿਨਾਸਨ, ਦੁੱਖ ਖਖਾ ਮੁਕਤਾ, ਇਹ ਬਹੁਤੇ ਦੁੱਖਾਂ ਦਾ ਵਾਚਕ ਹੈ। ਮਹਾਰਾਜ ਸਾਨੂੰ ਬੜੇ ਦੁੱਖ ਲੱਗੇ ਹੋਏ ਨੇ, ਸਰੀਰ ਦੇ ਰੋਗਾਂ ਦੇ ਦੁੱਖ ਨੇ, ਇਸੇ ਪ੍ਰਕਾਰ ਮਾਨਸਿਕ ਰੋਗ ਲੱਗੇ ਹੋਏ ਨੇ, ਆਦੀਆਂ ਵਿਆਧੀਆਂ ਉਪਾਧੀਆਂ ਦੇ ਸਾਨੂੰ ਦੁੱਖ ਲੱਗੇ ਹੋਏ ਨੇ, ਜਨਮ ਮਰਨ ਦੇ ਦੁੱਖ ਲੱਗੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਦੁੱਖ ਲੱਗੇ ਨੇ, ਜਮਾਂ ਦੀਆਂ ਫਾਹੀਆਂ ਦੇ ਦੁੱਖ ਤੋਂ ਬੜਾ ਡਰ ਆਉਂਦਾ ਹੈ। ਮਹਾਰਾਜ ਕਿਰਪਾ ਕਰੋ, ਸਾਡੇ ਸਾਰੇ ਦੁੱਖਾਂ ਨੂੰ ਬੇਨਾਸਨ ਵਿਸ਼ੇਸ਼ ਕਰਕੇ ਨਾਸ ਕਰ ਦਿਓ।
1: ਗਹੀ ਓਟ ਨਾਨਕ ਹਰ ਚਰਨ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਬੇਨਤੀ ਕਰਨੇ ਦੀ ਜਾਚ ਸਿਖਾਉਂਦੇ ਨੇ, ਐਵੇਂ ਬੇਨਤੀ ਕਰਨੀ ਹੈ। ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਗਹੀ ਓਟ, ਆਪ ਜੀ ਦੇ ਚਰਨ ਕਮਲਾਂ ਦੀ ਓਟ ਅਸਾਂ ਨੇ ਗਹੀ ਧਾਰਨ ਕੀਤੀ ਹੈ। ਮਹਾਰਾਜ ਆਪ ਜੀ ਦੀ ਗਹੀ, ਆਪ ਜੀ ਦੇ ਸ਼ਰਨ ਰੂਪੀ ਪੱਲੇ ਨੂੰ ਪਕੜਿਆ, ਮਨ ਕਰਕੇ ਵੀ ਆਪ ਜੀ ਦੀ ਓਟ ਨੂੰ ਧਾਰਨ ਕੀਤਾ ਹੈ। ਸੋ ਹਜ਼ੂਰ ਫਰਮਾਉਂਦੇ ਨੇ ਹਰ ਚਰਨ ਹਰੀ, ਪਰਮੇਸ਼ਰ ਜੀ ਕਿਰਪਾ ਕਰਕੇ ਸਾਡੇ ਦੁੱਖਾਂ ਨੂੰ ਹਰਨ ਕਰ ਦੇਵੋ, ਨਾਸ਼ ਕਰ ਦੇਵੋ, ਆਪਣੇ ਚਰਨ ਕਮਲਾਂ ਦੇ ਨਾਲ ਸਦਾ ਜੋੜ ਕਰਕੇ ਰੱਖੋ ਜੀ, ਅਧਿਸ਼ਠਾਨ ਰੂਪੀ ਚਰਨਾਂ ਦੇ ਨਾਲ, ਪ੍ਰਤੱਖ ਚਰਨਾਂ ਦੇ ਨਾਲ ਜੋੜ ਕੇ ਰੱਖੋ, ਕਦੇ ਆਪ ਜੀ ਦੇ ਚਰਨਾਂ ਤੋਂ ਵਿਛੋੜਾ ਨਾ ਪੈ ਜਾਵੇ।
1: ਕਾਨੜਾ ਮਹੱਲਾ ਪੰਜਵਾਂ,
0: ਕਾਨੜਾ ਰਾਗ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਚਰਨ ਸ਼ਰਨ ਦਿਆਲ ਠਾਕੁਰ।
0: ਮਹਾਰਾਜ ਆਪ ਜੀ ਦੇ ਜਿਹੜੇ ਅੰਮ੍ਰਿਤਮਈ ਬਚਨ ਨੇ ਨਾ, ਅਤਿਅੰਤ ਮਿੱਠੇ ਨੇ, ਬੜੇ ਪਿਆਰੇ ਨੇ। ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਮਧੁਰਾੜੀ ਅਤਿਅੰਤ ਮਿੱਠੀ ਬਾਣੀ ਹੈ ਆਪ ਜੀ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪ੍ਰਵਚਨ ਫਰਮਾਉਂਦੇ ਹੋ ਨਾ ਸ੍ਰੀ ਮੁਖਾਰਬਿੰਦ ਚੋਂ, ਤੇ ਮਨ ਕਰਦਾ ਆਪ ਜੀ ਦੇ ਬਚਨਾਂ ਨੂੰ ਸੁਣਦੇ ਹੀ ਰਹੀਏ, ਸੁਣਦੇ ਹੀ ਰਹੀਏ। ਮਹਾਰਾਜ ਕਿਰਪਾਲਤਾ ਕਰਕੇ ਐਸੇ ਹੀ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਹੋਰ ਬੇਨਤੀਆਂ ਕਰਨੇ ਦੀ ਜਾਚ ਦੱਸੋ ਜੀ। ਤੇ ਸਤਿਗੁਰੂ ਜੀ ਕਾਨੜਾ ਰਾਗ ਦੇ ਅੰਦਰ ਫਰਮਾਨ ਕਰਦੇ ਹਨ,
1: ਚਰਨ ਸ਼ਰਨ ਦਿਆਲ ਠਾਕੁਰ।
0: ਭਾਈ ਐਵੇਂ ਬੇਨਤੀਆਂ ਕਰਨੀਆਂ ਨੇ, ਹੇ ਦਿਆਲੂ ਪਰਮੇਸ਼ਰ ਜੀ, ਠਾਕੁਰ ਕਹਿਣਾ ਕਰੀਏ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ, ਪਾਲਣਾ ਕਰਨ ਵਾਲੇ ਤੇ ਨਾਸ਼ ਕਰ ਦੇਣ ਵਾਲੇ। हे सृष्टि दे करता रूप भरता रूप ते हरता रूप ठाकुर जी, हे दयालु जी, चरण सरण असी आप जिया दे मुबारक अधिष्ठान रूपी अथवा नाम रूपी चरणा दी शरण विखे पए हां।
1: आन नाही जाए,
0: जाए दा अर्थ है जगह। महाराज सचे पातशाह जी सानू होर कोई जगह नहीं, होर कोई थाओ नहीं, होर कोई टिकाणा नहीं जिथे सानू ढोई मिलदी होवे, होर कोई ऐसा दर दरवाजा नहीं जिथे जा करके शरण पै जाइए ते साडे दुख कटे जान। महाराज आन नाही जाए, आप जी दे मुबारक चरणा नू छड करके होर किधरे जान जोगे नहीं है। फिरत फिरत प्रब आया परिया तो सरनाए, नानक की प्रभ बेनती अपनी भगती लाए। किस ही कोई कोय मन निमाणी एक तू, किसे नू किसे दा आसरा, किसे नू किसे होर दा आसरा होवेगा, पर महाराज मैनू ते निमाणी नू आसरा ही आपदा। आप जी तो बिना साडे पास होर दूजी कोई ठाओर दूजी जगह नहीं है जिथे जा करके सुखा दी प्राप्ति वास्ते ते दुखा नू मिटा लैण वास्ते बेनती करिए।
1: पतित पावन बिरद स्वामी,
0: हे पतता नू पावन करन वाले, पतत कहिए पापी जेड़े अत्यंत अधम नीच होण, जेड़े साध संगत जी ऐसे प्रकार जेड़े दर्जे तो पदवी तो गिर जाण तिन्हां नू पतत कहा जांदा है। जिवें सतगुरु जी दे घर दी मर्यादा ना हुक्का हजामत हलालो हराम ए बजर कराता ने इन्हां तों बच के रहना, भुल करके भी तंबाकू की वरतों नहीं करनी, कुठे मास की वरतों नहीं करनी, इसत्री ने पर पुरख दी ते पुरख ने पर इसत्री दी इसे प्रकार संगत नहीं करनी, ते कदे तंबाकू की वरतों नहीं करनी, कदे केसा की बेअदबी नहीं करनी। ये बजर कराता ने इन्हां दे विचों जान बुझ के तां कि अज्ञात वस भुल के भुलेखे दे नाल भी गलती दे नाल भी कोई साध संगत जी ये गुनाह हो जाए ना फिर सिख पतित हो जाता है, सिख की पदवी तो डिग पैंदा, वह सिख नहीं रहिंदा। फिर सिख बनने वास्ते पांच प्यारे सिंह साहबाना तो दोबारा अमृत छकना पैंदा, पांच प्यारे सिंह साहबान दोबारा अमृत छका करके तनखा लाउंदे ने, तनखा नूं पूरी करके अरदास करिए फिर बख्शे जाईदा। पदवी तो डिग जाण दा नाम पतत है, पवित्र पदवी तो डिग के पापी हो जाण दा बजर कुरैतिए हो जाण दा नाम पतत है। महाराज सच्चे पातशाह जी असीं वड्डे भारी पापी हाँ, असीं बजर कुरैतिए हाँ, वड्डे वड्डे पाप करन वाले हाँ, आप पतत पावन हो, पापियां नूं पवित्र करन वाले हो बिरद स्वामी। ये जो पाठ करना तो बड़ा पोला जा पाठ बिरद ददे नाल करना, बिरद जे करांगे तो अर्थ जिहड़ा वो अनर्थ हो जाएगा, अर्थ बदल जाएगा। पतत पावन बिरद स्वामी, स्वामी का अर्थ है मालिक, हे मालिक जी परमेश्वर जी साहिब जी, पापियां नूं पवित्र करना ये आप जिया का धर्म है, आप जिया का मुढ़ कदीमा तो सुभाव है। महाराज सच्चे पातशाह जी पापियां नूं पतत पतता नूं पावन करन वाले, पापियां नूं पवित्र करन वाले हो जियो।
1: उधर ते हर त्याए,
0: महाराज जेड़े भी कोई आप जी दे अमृत नाम नूं त्यौंदे ने उधर ते उह संसार सागर तो तर जांदे ने। ज्ञानी जप लैण, अग्ञानी जप लैण, पतत जप लैण, पवित्र जप लैण, इस्त्रियां जप लैण, पुरख जप लैण, बच्चे जप लैण, बजुर्ग जप लैण, इस अमृत नाम नूं खत्री भी जप लैण, शूद्र भी जप लैण, ब्राह्मण भी जप लैण, वैश भी जप लैण, सारिया नसलां दे सारिया धर्मां दे सारिया देशां दे लोक जप लैण। जिहड़े जिहड़े भी जप लैंदे ने उधर ते उह तर जांदे ने। जिन्हां ने पूर्वले जुगां विच जपिया वह भी उधर ते तर गए सन, हुण जिहड़े जप रहे ने उधर ते तर रहे ने, जिहड़े आउण वाले समें विच जपणगे वह भी उधर ते सदा तरदे रहणगे। ऐसा आप जिया का अमृत नाम है, जेड़ा भी आप जी दे नाम नूं ध्यौंदा महाराज वह संसार सागर तो तर जाता है। इस अमृत नाम नूं बाल्मीक बटवाड़ा जी ने जपिया ते वह भी तर गए, इसे प्रकार भूमिए चोर ने जपिया ते वह भी तर गए, सज्जन ठग ने जपिया ते सज्जन ठग वर्गे तप गए, जे राजे देव लूत दैंता दे राजे ने जपिया ते साध संगत जी वह भी तर गया। जिस अमृत नाम नूं किसे पतत ने वेसवा ने जपिया ते गलका वेसवा दा उधार हो गया, जे इसे प्रकार अजामल पापी ने जपिया ते उसका भी पार उतारा हो गया। साधुआं ने जपिया, संतां ने जपिया, रिखियां ने जपिया, महात्मा ने जपिया, सत पुरशां ने जपिया, अधिकारियां ने जपिया, अण अधिकारियां ने जपिया, जिन्हां जिन्हां ने भी जपिया उधर ते हर ध्याए। ਐਸਾ ਆਪ ਜੀਆਂ ਦਾ ਅੰਮ੍ਰਿਤ ਨਾਮ ਹੈ, ਜਿਹੜਾ ਵੀ ਆਪ ਜੀ ਦੇ ਅੰਮ੍ਰਿਤ ਨਾਮ ਨੂੰ ਧਿਆਉਂਦਾ ਉਹ ਤਰ ਜਾਂਦਾ ਹੈ, ਜਿਹੜੇ ਵੀ ਧਿਆਉਂਦੇ ਨੇ ਉਹ ਤਰ ਜਾਂਦੇ ਨੇ। ਤੇਰਾ ਏਕ ਨਾਮ ਤਾਰੇ ਸੰਸਾਰ। ਮਹਾਰਾਜ ਇੱਕੋ ਇੱਕ ਆਪ ਜੀਆਂ ਦਾ ਅੰਮ੍ਰਿਤ ਨਾਮ ਹੀ ਹੈ ਜਿਹੜਾ ਸਾਰੇ ਸੰਸਾਰ ਤੇ ਸੰਸਾਰ ਦੇ ਜੀਵਾਂ ਨੂੰ ਭਵ ਸਾਗਰ ਤੋਂ ਤਾਰਦਾ ਹੈ। ਜੀਓ
1: ਰਹਾਓ
0: ਵਿਸ਼ਰਾਮ ਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾ ਰਹੇ ਹਨ।
1: ਸਹਿਸਾਰ ਗਾਰ ਵਿਕਾਰ ਸਾਗਰ।
0: ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ, ਅਸੀਂ ਪਤਤ ਹਾਂ। ਇਹ ਜਿਹੜਾ ਸੰਸਾਰ ਸਾਗਰ ਹੈ ਨਾ, ਇਹ ਵਿਕਾਰਾਂ ਰੂਪੀ ਜਲ ਦੇ ਨਾਲ ਭਰਿਆ ਹੋਇਆ ਹੈ। ਜੀਓ ਅਸੀਂ ਇਸ ਦੇ ਕੰਢੇ ਤੇ, ਜਿਵੇਂ ਸਾਧ ਸੰਗਤ ਜੀ ਦਰਿਆ ਦਾ ਕਿਨਾਰਾ ਹੋਵੇ, ਸਾਗਰ ਦਾ ਕਿਨਾਰਾ ਹੋਵੇ, ਤੇ ਉਸਦੇ ਕਿਨਾਰੇ ਤੇ ਜਿੱਲਣ ਹੁੰਦੀ ਹੈ ਨਾ, ਚਿੱਕੜ ਹੁੰਦਾ ਹੈ ਨਾ, ਉਸ ਦਾ ਨਾਮ ਹੈ ਗਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਗਾਰ ਦੇ ਵਿੱਚ, ਮੋਹ ਰੂਪੀ ਗਾਰ ਦੇ ਅੰਦਰ ਅਸੀਂ ਫਸੇ ਹੋਏ ਹਾਂ।
1: ਪਤਿਤ ਮੋਹ ਮਾਨ ਅੰਧ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਮੋਹ ਅਤੇ ਮਾਨ ਦੇ ਵਿੱਚ ਫਸੇ ਹੋਏ, ਮਨ ਅਤੇ ਬੁੱਧ ਰੂਪੀ ਨੇਤਰਾਂ ਤੋਂ ਅੰਨੇ ਤੇ ਪਤਿਤ ਹੋ ਰਹੇ ਹਾਂ। ਮਹਾਰਾਜ ਵਿਕਾਰਾਂ ਰੂਪੀ ਜਲ ਜਿਸ ਸੰਸਾਰ ਸਾਗਰ ਦੇ ਅੰਦਰ ਭਰਿਆ ਹੋਇਆ, ਉਸ ਦੇ ਵਿੱਚ ਅਸੀਂ ਡੁੱਬਣ ਦੇ ਭੈ ਵਾਲੇ ਹਾਂ। ਤੇ ਮਹਾਰਾਜ ਸਹਿਸਾਰ ਜਿਹੜਾ ਇਹ ਸੰਸਾਰ ਸਾਗਰ ਹੈ ਗਾਰ, ਇਸ ਦੇ ਕਿਨਾਰੇ ਤੇ ਮੋਹ ਰੂਪੀ ਜਿਹੜੀ ਗਾਰ ਗਰਤ ਹੈ ਨਾ, ਡੋਗਾ ਟੋਆ ਹੈ ਨਾ ਅੰਧਾ ਖੂਹ ਮੋਹ ਦਾ, ਇਸ ਦੇ ਵਿੱਚ ਡਿੱਗ ਰਹੇ ਹਾਂ।
1: ਬਿਕਲ ਮਾਇਆ ਸੰਗ ਧੰਧ।
0: ਮਹਾਰਾਜ ਸੱਚੇ ਪਾਤਸ਼ਾਹ ਜੀ ਕੇਵਲ ਤਾਂ ਕੇਵਲ ਮਾਇਆ ਦੇ ਸੰਗ, ਮਾਇਆ ਦੇ ਨਾਲ ਧੰਦੇ ਵਿਵਹਾਰ ਕਰਦੇ ਹਾਂ, ਤੇ ਜਿੰਨੀ ਮਾਇਆ ਲੋੜਦੇ ਹਾਂ ਪ੍ਰਾਪਤ ਹੁੰਦੀ ਨਹੀਂ, ਫਿਰ ਅਸੀਂ ਬਿਕਲ ਬਹੁਤੇ ਵਿਆਕੁਲ ਹੋ ਜਾਂਦੇ ਹਾਂ। ਮਹਾਰਾਜ ਜੜ ਮਾਇਆ ਤੇ ਚੇਤਨ ਮਾਇਆ ਦੇ ਪਿੱਛੇ ਵਿਆਕੁਲ ਹੋਏ ਫਿਰਦੇ ਹਾਂ, ਧੰਦਿਆਂ ਦੇ ਸੰਗ ਅਸੀਂ ਗਲਤਾਨ ਹੋ ਰਹੇ ਹਾਂ।
1: ਕਰ ਗਹੇ ਪ੍ਰਭ ਆਪ ਕਾਢ ਹੋ।
0: ਹੇ ਪ੍ਰਭੂ ਪਰਮੇਸ਼ਰ ਜੀ, ਸਰਬ ਕਲਾ ਸਮਰੱਥ ਜੀ, ਸਾਡਾ ਹੱਥ ਫੜ ਕਰਕੇ ਸਾਨੂੰ ਇਸ ਮੋਹ ਰੂਪੀ ਗਾਰ ਚੋਂ, ਇਸ ਚਿੱਕੜ ਚੋਂ, ਇਸ ਗਰਤ ਚੋਂ, ਇਸ ਡੂੰਘੇ ਟੋਏ ਚੋਂ ਤੇ ਸੰਸਾਰ ਸਾਗਰ ਚੋਂ ਕੱਢ ਲੈਣਾ ਕਰੋ। ਸੰਸਾਰ ਸਾਗਰ ਤੇ ਕੱਢ ਦੇ ਹਾਥੀ, ਆਪਣੇ ਕਿਰਪਾ ਰੂਪੀ ਹੱਥ ਦੇ ਨਾਲ ਸਾਡੇ ਮਨ ਰੂਪੀ ਹੱਥ ਨੂੰ ਫੜ ਕਰਕੇ ਸੰਸਾਰ ਸਾਗਰ ਚੋਂ, ਗਰਤ ਟੋਏ ਚਿੱਕੜ ਚੋਂ ਕੱਢ ਲਵੋ ਜੀ।
1: ਰਾਖ ਲੈ ਹੋ ਗੋਬਿੰਦ ਰਾਏ।
0: ਮਹਾਰਾਜ ਤਰਾਹੇ ਤਰਾਹੇ ਪਾ ਸਰਨ ਤੁਹਾਰੀ, ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਪਏ ਹਾਂ। ਗੋਬਿੰਦ ਰਾਏ, ਰਾਏ ਕਹੀਏ ਰਾਜਾ ਸਰੂਪ, ਇਹ ਗੋਬਿੰਦ ਸਰੂਪ ਅਥਵਾ ਰਾਜਾ ਸਰੂਪ ਗੋਬਿੰਦ ਜੀ, ਸਾਨੂੰ ਰੱਖ ਲੈਣਾ ਕਰੋ। ਗੋ ਨਾਮ ਸ੍ਰਿਸ਼ਟੀ ਦਾ, ਬਿੰਦ ਨਾਮ ਰਖਵਾਲਾ ਦਾ। ਸ੍ਰਿਸ਼ਟੀ ਦੇ ਰਖਵਾਲਾ ਰੂਪ ਰਾਏ, ਪ੍ਰਕਾਸ਼ ਸਰੂਪ ਪਰਮੇਸ਼ਰ ਜੀ, ਚਰਨਾਂ ਦੀ ਸ਼ਰਨ ਪਏ ਜਾਣ ਕਰਕੇ ਸਾਨੂੰ ਰੱਖ ਲਵੋ ਜੀ।
1: ਅਨਾਥ ਨਾਥ ਸਨਾਥ ਸੰਤ।
0: ਮਹਾਰਾਜ ਆਪ ਅਨਾਥਾਂ ਦੇ ਨਾਥ ਹੋ, ਦੀਨਾਂ ਦੇ ਸੰਬੰਧੀ ਹੋ, ਤੇ ਸੰਤ ਜਨਾਂ ਨੂੰ ਸਨਾਥ ਸਹਿਤ ਨਾਥ ਦੇ ਮਾਲਕ ਦੇ ਕਰਨੇ ਵਾਲੇ ਹੋ।
1: ਕੋਟ ਪਾਪ ਬਿਨਾ।
0: ਮਹਾਰਾਜ ਜਿਹੜਾ ਆਪ ਜੀਆਂ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦੇ ਕਰੋੜਾਂ ਕਰੋੜਾਂ ਜਨਮਾਂ ਦੇ ਕਰੋੜਾਂ ਕਰੋੜਾਂ ਪਾਪਾਂ ਨੂੰ ਮੂਲ ਰੂਪ ਵਿੱਚ ਵਿਸ਼ੇਸ਼ ਕਰਕੇ ਨਾਸ ਕਰਨ ਵਾਲੇ ਹੋ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ, ਆਪਣੇ ਅੰਮ੍ਰਿਤ ਨਾਮ ਦੁਆਰਾ ਪਾਪਾਂ ਨੂੰ ਕੱਟਦੇ ਹੋ।
1: ਮਨ ਦਰਸ਼ਨ ਕੀ ਪਿਆਸ।
0: ਮਹਾਰਾਜ ਸਾਡੇ ਮਨ ਦੇ ਅੰਦਰ ਆਪ ਜੀ ਦੇ ਦਰਸ਼ਨਾਂ ਦੀ ਬਹੁਤੀ ਪਿਆਸ, ਬਹੁਤੀ ਚਾਹਨਾ, ਬਹੁਤੀ ਇੱਛਾ ਲੱਗ ਰਹੀ ਹੈ।
1: ਪ੍ਰਭ ਪੂਰਨ ਗੁਣ ਤਾਸ।
0: ਹੇ ਸਾਰੇ ਗੁਣਾਂ ਦੇ ਤਾਸ ਸਾਗਰ ਜੀ, ਸਾਰੀ ਸ੍ਰਿਸ਼ਟੀ ਦੇ ਅੰਦਰ ਪਰਿਪੂਰਨ ਸਰਬ ਕਲਾ ਸਮਰੱਥ ਜੀ, ਸਾਡੀ ਦਰਸ਼ਨਾਂ ਦੀ ਪਿਆਸਾ, ਦਰਸ਼ਨਾਂ ਦੀ ਚਾਹਨਾ ਪੂਰੀ ਕਰ ਦਿਓ।
1: ਕਿਰਪਾਲ ਦਿਆਲ ਗੋਪਾਲ।
0: ਤੇ ਸਭਨਾਂ ਦੇ ਉੱਪਰ ਕਿਰਪਾਲ, ਕਿਰਪਾ ਦੇ ਘਰ ਪੇ ਕਿਰਪਾ ਦੇ ਕਰਨ ਵਾਲੇ, ਸਦਾ ਸਦਾ ਦਯਾਲੂ ਸਰੂਪ ਗੋਪਾਲ, ਪ੍ਰਿਥਵੀ ਦੇ ਪ੍ਰਤਪਾਲਕ ਜੀਓ।
1: ਨਾਨਕ ਹਰ ਰਸਨਾ ਗੁਣ ਗਾਏ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬੇਨਤੀਆਂ ਕਰਨੇ ਦੀ ਤੇ ਦਾਤ ਮੰਗਣੇ ਦੀ ਜਾਚ ਸਿਖਾ ਰਹੇ ਨੇ। ਭਾਈ ਐਵੇਂ ਬੇਨਤੀਆਂ ਕਰਨੀਆਂ ਨੇ, ਹੇ ਕਿਰਪਾਲੂ ਜੀ, ਹੇ ਦਯਾਲੂ ਜੀ, ਹੇ ਗੋਪਾਲ ਪ੍ਰਿਥਵੀ ਪਾਲਕ ਜੀ, ਸਾਡੇ ਤੇ ਇਹ ਕਿਰਪਾ ਕਰ ਦਿਓ। ਹਰ ਰਸਨਾ ਗੁਣ ਗਾਏ। ਹਰੀ ਪਰਮੇਸ਼ਰ ਜੀ ਆਪ ਜੀਆਂ ਦੇ ਗੁਣਾਂ ਨੂੰ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ, ਜਿਹਵਾ ਦੇ ਨਾਲ, ਵਾਕ ਇੰਦਰੇ ਦੇ ਨਾਲ ਸਦਾ ਗਾਉਂਦੇ ਰਹੀਏ। ਆਪ ਜੀ ਦਾ ਨਾਮ ਸਾਡੀ ਰਸਨਾ ਤੋਂ ਕਦੇ ਵਿਸਰ ਨਾ ਜਾਵੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਮਹਾਰਾਜ ਉਤਸ਼ਾਹ ਪੂਰਵਕ ਆਪ ਜੀ ਦੇ ਗੁਣਾਂ ਨੂੰ ਗਾਉਂਦੇ ਰਹੀਏ, ਆਪ ਜੀ ਦਾ ਅੰਮ੍ਰਿਤ ਨਾਮ ਕਦੇ ਵਿਸਰ ਨਾ ਜਾਵੇ। ਇਸ ਪ੍ਰਕਾਰ ਸਾਧ ਸੰਗਤ ਜੀ, ਧੰਨ ਸਤਿਗੁਰ ਦੇਵ ਪਿਤਾ ਪਰਮਾਣ ਪੁਰਖ ਪੰਚਮ ਅਵਤਾਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਬੇਨਤੀਆਂ ਕਰਨ ਦੀ ਜਾਚ ਅੰਮ੍ਰਿਤਮਈ ਗੁਰਬਾਣੀ ਦੀ ਰਚਨਾ ਕਰਕੇ ਪਾਵਨ ਗੁਰ ਸ਼ਬਦਾਂ ਦਾ ਦੁਆਰਾ ਸਿਖਾਉਂਦੇ ਹਨ ਜੀ। ਪਾਵਨ ਗੁਰ ਸ਼ਬਦਾਂ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਗੁਰ ਚਰਨਾਂ ਵਿਖੇ ਅਰਜ਼ੋਈਆਂ ਕਰੀਏ। ਸੱਚੇ ਸਾਹਿਬ ਜੀ ਕਿਰਪਾਲਤਾ ਕਰੋ, ਆਪਣੇ ਅੰਮ੍ਰਿਤਮਈ ਪ੍ਰਵਚਨ ਜੋ ਆਪ ਜੀਆਂ ਨੇ ਕਿਰਪਾਲਤਾ ਕਰਕੇ ਸਾਡੇ ਤਾਂ ਕਥਨ ਅਤੇ ਸਰਵਣ ਕਰਵਾਏ ਨੇ, ਇਹਨਾਂ ਅੰਮ੍ਰਿਤ ਬਚਨਾਂ ਅਤੇ ਅੰਮ੍ਰਿਤ ਬਚਨਾਂ ਦੇ ਭਾਵ ਨੂੰ, ਆਪਣੇ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਭਾਵ ਨੂੰ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ, ਸੇਵਾ, ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪਕਤਾ, ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਗੁਰਤਾ ਗੱਦੀ ਗੁਰਪੁਰਬ ਦੀਆਂ, ਫਿਰ ਤੋਂ ਸਮੂਹ ਸੰਗਤਾਂ ਨੂੰ, ਸਮੁੱਚੇ ਖਾਲਸਾ ਪੰਥ ਨੂੰ, ਸਮੁੱਚੀ ਸ੍ਰਿਸ਼ਟੀ ਸਮੁੱਚੀ ਲੁਕਾਈ ਨੂੰ ਬੇਅੰਤ ਬੇਅੰਤ ਬੇਅੰਤ ਵਧਾਈਆਂ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

0: ਨੂੰ ਗੁਰੂ ਚਰਨਾਂ ਦੇ ਨਾਲ ਗੁਰਬਾਣੀ ਦੁਆਰਾ ਜੋੜਨਗੇ। ਸਮੂਹ ਸੰਗਤਾਂ ਨੇ ਗੁਰਦਰਬਾਰ ਦੇ ਅੰਦਰ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸੱਚਖੰਡ ਗਮਨ ਦੀ ਸਾਖੀ 3:30 ਵਜੇ ਸੁਣਾਈ ਜਾਵੇਗੀ। ਅਤੁੱਟ ਸਤਿਗੁਰੂ ਜੀ ਦਾ ਲੰਗਰ ਉਪਰੰਤ ਵਰਤੇਗਾ। ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਇਸੇ ਪ੍ਰਕਾਰ ਦੂਸਰੀ ਬੇਨਤੀ ਹੈ, ਸੱਚਖੰਡ ਵਾਸੀ ਸਿੰਘ ਸਾਹਿਬ ਗਿਆਨੀ ਹਰਦੀਪ ਸਿੰਘ ਜੀ, ਸਾਬਕਾ ਹੈੱਡ ਗ੍ਰੰਥੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਨਾਂਦੇੜ ਸਾਹਿਬ ਜੀ, ਇਹਨਾਂ ਦੀ ਯਾਦ ਨੂੰ ਸਮਰਪਿਤ ਮਿਤੀ 2/10/2026 ਨੂੰ ਰਾਤ 10:30 ਵਜੇ ਤੋਂ 12:30 ਵਜੇ ਤੱਕ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ ਹੈ, ਜਿਸ ਦੇ ਵਿੱਚ ਸਾਧ ਸੰਗਤ ਜੀ, ਪੰਜ ਪਿਆਰੇ ਸਿੰਘ ਸਾਹਿਬਾਨ ਅਤੇ ਸਾਰਾ ਪਰਿਵਾਰ ਹਾਜ਼ਰੀਆਂ ਭਰੇਗਾ। ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਸਾਹਿਬ ਜੀ ਹੈੱਡ ਜਥੇਦਾਰ ਤਖ਼ਤ ਸਾਹਿਬ ਜੀਆਂ ਦਾ ਵਿਸ਼ੇਸ਼ ਸਹਿਯੋਗ ਪਰਿਵਾਰ ਦੇ ਨਾਲ ਹੈ। ਸਮੂਹ ਸੰਗਤਾਂ ਨੇ ਇਸ ਬਰਸੀ ਦੇ ਸਮਾਗਮ ਦੇ ਅੰਦਰ ਕੱਲ੍ਹ ਰਾਤਰੀ ਦੇ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਲਾਭ ਪ੍ਰਾਪਤ ਕਰਨੇ ਜੀ, ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤਨ ਜੜਾਈ ਆਪਣਾ ਲਹਾ ਸੁਸੱਜਣ ਟੋਲ, ਸੱਜਣ ਸੱਚ

0: ਨਾਨਕ ਮਹਿਫਲ ਜਾਤ
1: ਅਲਾਪ

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸੱਚਣ ਦਰਬਾਰ ਦੀ ਹਾਜ਼ਰੀ ਭਰਦੀ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਪ੍ਰਮੁੱਖਾ ਪਿਆਰਿਆਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੇ ਗੁਰਸਿੱਖੀ ਜੋਨ ਬਖਸ਼ਣਾ ਦੇ ਆਰੋਪਤਾ ਸਮੂਹ ਸੰਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਬਖਸ਼ਣਾ ਜਿਹਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ

ਸੱਚ ਖੰਡ ਕੇ ਦਰਬਾਰ।

ਕਿਸੇ ਨੇ ਮਾੜੇ ਦੇ ਮਾਣਸ ਨਿਤਾਲੇ ਦੇ ਤਾਣ ਨੇ ਉੱਠਿਆ ਦੀ ਉੱਠ ਨੇ ਆਸਰੇ ਦੇ ਆਸਰੇ ਗੁਰੂ ਗ੍ਰੰਥ ਨਿਵਾਸ ਜੀ ਆਪ ਜੀ ਦੇ ਹਾਜ਼ਰ ਵਿੱਚ ਕੀਰਤਨ ਕਰਦੇ ਹੋਏ ਆਸ ਵਧੇ ਬੈਠਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਜਿਨ੍ਹਾਂ ਮੈਂ ਪਾਓ ਲੋਕ ਸਭ ਦੇ ਬੈਠਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾ ਦੀ ਲਿਖੇ ਲਾਉਣੀ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤਾ ਸਕੋ

जलते उपजत रंग ज्यों।

ਇੱਤੇ ਆਦਿਕ ਉਪਦੇਸ਼ ਦੇ ਕੇ ਸ਼੍ਰੀ ਸਤਿਗੁਰੂ ਜੀ ਕਨਾਤ ਵਿੱਚ ਪ੍ਰਵੇਸ਼ ਹੋਏ। ਪੁਨਾ ਅਗਨੀ ਦੀ ਲਾਟ ਆਕਾਸ਼ ਵੱਲ ਉੱਠੀ।

ਪਹਿਰ ਦਿਨ ਚੜੇ ਅੰਗੀਠਾ ਫੋਲਿਆ ਤਾਂ ਇੱਕ ਕਿਰਪਾਨ ਨਿਕਸੀ ਸੋ ਅਸਥਾਨ ਥਾਪਨਾ ਕਰੀ ਸੰਮਤ 1765 ਮਿਤੀ ਕੱਤਕ

ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਫਤਿਹ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਆਪ ਜੀ ਦੀ ਜੋਤੀ ਜੋਤ ਪੰਚਮੀ ਪੁਰਬ ਦੀ ਸਾਖੀ ਭੇਟ ਨਜ਼ਰਾਨਾ ਬੇਅੰਤ ਮਾਇਆ ਅਰਦਾਸ ਕਰਾਉਂਦੇ ਹੋਏ ਤਖ਼ਤ ਸਾਹਿਬ ਜੀ ਦੇ ਮਾਨਯੋਗ ਜਥੇਦਾਰ ਸਾਹਿਬ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਸੱਚੇ ਪਾਤਸ਼ਾਹ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੀ ਚੜ੍ਹਦੀ ਕਲਾ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ। ਸਿੰਘ ਸਾਹਿਬ ਬਾਬਾ ਰਾਮ ਸਿੰਘ ਜੀ ਵੱਲੋਂ ਸਹਾਇਕ ਜਥੇਦਾਰ ਸਾਹਿਬ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਦੀ ਸੰਗਤਾਂ ਦੀ ਚੜ੍ਹਦੀ ਕਲਾ ਦੇ ਵਿੱਚ ਸੇਵਾ ਕਰਨ ਦਾ ਬਲ ਬਖਸ਼ਣਾ, ਮੇਹਰ ਭਰਿਆ ਹੱਥ ਰੱਖਣਾ, ਕਿਰਪਾਲਤਾ ਕਰਨੀ। ਸ਼੍ਰੀਮਾਨ 108 ਸੰਤ ਬਾਬਾ ਜੋਗਿੰਦਰ ਸਿੰਘ ਜੀ ਮੋਨੀ ਸਾਹਿਬ ਜੀ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ, ਮੇਹਰ ਭਰਿਆ ਹੱਥ ਰੱਖਣਾ। ਸਰਦਾਰ ਮਨਪ੍ਰੀਤ ਸਿੰਘ ਜੀ ਕੁੰਜੀ ਵਾਲੇ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ, ਕਿਰਪਾ ਕਰਨੀ ਚੜ੍ਹਦੀ ਕਲਾ। ਅਮਰੀਕ ਸਿੰਘ ਜੀ ਫੌਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ, ਕਿਰਪਾ ਕਰਨੀ। ਅਵਤਾਰ ਸਿੰਘ ਜੀ ਪਹਿਰੇਦਾਰ ਵੱਲੋਂ ਬੇਅੰਤ, ਨਾਰਾਇਣ ਸਿੰਘ ਜੀ ਵੱਲੋਂ ਬੇਅੰਤ, ਕਰਮ ਸਿੰਘ ਜੀ ਜਾਗੀਰਦਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਸਾਰਿਆਂ ਤੇ। ਸੁਰਿੰਦਰ ਸਿੰਘ ਜੀ ਰਤਨ ਗਲਾਸ ਵਾਰੇ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਮਨਜੀਤ ਸਿੰਘ ਜੀ ਕ੍ਰਾਂਤੀ ਵੱਲੋਂ, ਹਰਮੀਤ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ। ਮੋਹਨ ਸਿੰਘ ਜੀ ਹੋਟਲ ਵਾਲੇ ਵੱਲੋਂ ਬੇਅੰਤ, ਗੁਪਤ ਬੇਟਾ ਬੇਅੰਤ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਜੀ ਮਹਾਰਾਜ। ਰਮਨਦੀਪ ਸਿੰਘ ਜੀ ਮਾਲੀ ਵੱਲੋਂ ਬੇਅੰਤ, ਆਰ ਕੇ ਸਿੰਘ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਸਰਦਾਰ ਸੁਜਾਨ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਦੀ ਸਾਖੀ ਭੇਟ ਨਜ਼ਰਾਨਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ ਸਾਰਿਆਂ ਦੇ ਨਾਮ ਆਪ ਜਾਣੀ ਜਾਣ ਹੋ, ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਆਪ ਜੀ ਦੇ ਚਰਨ ਕਮਲਾਂ ਨਾਲ ਜੋੜੀ ਰੱਖਣਾ, ਸ਼ੁਭ ਮਨੋਕਾਮਨਾਵਾਂ ਪੂਰਨ

ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ ਸ਼੍ਰੀ ਨਾਨਕ ਪਦ ਪੰਕਜ ਬੰਦਨਾ

0: पावन भगत वत्सल भगत वत्सल करुणानिधान जुग अटल सलवर शतवर तख्त दे मालिका हालत पल थले रखिया वालिए दो जहान वालिए दो जहान शब्द अवतार शब्द अरुदान स्थान गुरुवाहे बान तन साहिरी गुरु ग्रंथ साहब जीओ महाराज ग्रंथ साहब जीओ महाराज सतगुरु सच्चे पातशाह जी महाराज दियां दी पावन महाराज दियां दी पावन हजूरी अंदर साहिब बंदे पावन साहिब बंदे पावन खाता सच खंड श्री हजूर श्री श्री हजूर नगर साहब जी विखे जुड़ बैठ जी गुरु जी आरे जुड़ बैठ जी गुरु सिवारी सात संगत जी सिवारी सात संगत जी साहब जी दी नित मर्यादा नित नियम अनुसार संध्या दे दीवान सज रहे संध्या दे दीवान सज रहे सज रहे पावन दीवाना दे विच रहे पावन इतिहास दियां कथा इतिहास दियां विचारां सरवण करन दे लई सरवण करां दे संगतां हाजरियां भर रहे हो हाजरियां भर रहे हो आप जिन्हां नूं सदे हो आप जिन्हां नूं सच्चे पातशाह जी महाराज दियां दी पावन जी महाराज दियां दी पावन ਹਜੂਰੀ ਰਾਗੀ ਸਿੰਘ ਸਾਰੇ ਜੋ ਆਪਾਂ ਇਹਨਾਂ ਦੀਨਾਂ ਦੇ ਵਿੱਚ ਜੋ ਆਪਾਂ ਇਹਨਾਂ ਗੁਰੂ ਇਤਿਹਾਸ ਦੀਆਂ ਜੋ ਕਥਾ ਵਿਚਾਰਾ ਆਪਾਂ ਸਰਵਨ ਕਰਦੇ ਹਾਂ ਨਾ ਆਪਾਂ ਸਤੇ ਜਿਸ ਤਰ੍ਹਾਂ ਹੈ ਅੱਜ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਵੀ ਵਿਚਾਰ ਕਰਨ ਜੋ ਅੱਜ ਦਾ ਪਾਵਨ ਦਿਹਾੜਾ ਜਿਹੜਾ ਹੈ ਅੱਜ ਦਾ ਲੈ ਆਪਾਂ ਉਹਦੇ ਸੰਬੰਧ ਦੇ ਵਿੱਚ ਵਿਚਾਰ ਕਰ ਲਵਾਂਗੇ ਮਤ ਦੇ ਵਿੱਚ ਵੀ ਉਹ ਤੋਂ ਬਾਅਦ ਮੇਰੀ ਪਰ ਇਤਿਹਾਸ ਤੋਂ ਬਾਅਦ ਦਾ ਨੂੰ ਵੀ ਪਾ ਰਹਿੰਦੇ ਸਮੇਂ ਦੇ ਵਿੱਚ ਸਰਵਨ ਕਰਨਾ ਹੈ ਸਮੇਂ ਦੇ ਵਿੱਚ ਜਦੋਂ ਧੁਰਕੀ ਬਾਣੀ ਦਾ ਆਪਾਂ ਜਦ ਕਰਦੇ ਬਾਣੀ ਦਾ ਮੇਰੇ ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ ਸਾਡੀ ਨੇ ਮਾਂ ਕਰਨਾ ਕੀਤਾ ਪਤਰਾ ਭੁੱਖ ਕੈ ਪਤਾ ਸਭ ਮੈਂ ਵੇਖਾ ਹੋ ਜੇ ਕੀ ਹੋ ਜਾਂ ਸੀ ਹੋ ਪਰਮਾਤਮਾ ਜੀ ਦੇ ਦਾਨ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਨੂੰ ਦੱਸੀਆਂ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਉਸ ਲੈਵੇ ਲੈ ਸਦ ਬਯੋ ਕਹਿ ਕੇ ਬਾਬਾ ਲੈਣਾ ਜੀ ਨੇ ਉਹ ਚਾਦਰ ਲੈ ਕੇ ਗਏ ਉਹ ਚਾਦਰ ਜਾਣ ਤੋਂ ਪਿਆਰ ਜੋ ਰਾਤੀ ਦਰਿਆ ਅਨੂ ਰਾਤ ਦੇ ਦਰ ਸਮੀ ਆ ਗਿਆ ਅੱਧੀ ਰਾਤ ਦੇ ਵਿੱਚ ਪਾਣੀ ਵਿੱਚ ਹੱਥ ਪਾਉਂਦੇ ਆ ਵਿੱਚ ਪਾਣੀ ਦੇ ਵਿੱਚ ਫਿਰ ਹੱਥ ਪਾਉਂਦੇ ਹਰ ਆਂਦੇ ਹਨ ਫਿਰ ਹੱਥ ਦੇ ਇਸ ਤਰ੍ਹਾਂ ਠਰਨੀ ਜਿਹੜੀ ਹੈ ਸੇ ਇਸ ਤਰ੍ਹਾਂ ਦੇ ਵਿੱਚ ਜਿਹੜੀ ਹੈ ਸਰਦ ਰਾਤ ਦੇ ਵਿੱਚ ਬਾਬਾ ਜੀ ਨੇ ਅੱਧੀ ਰਾਤ ਦੇ ਵਿੱਚ ਚਾਦਰ ਪਾਣੀ ਮਾਰ ਕੇ ਲੀ ਰਾਤ ਨੂੰ ਕੀਤਾ ਫਿਰ ਇਹਦਾ ਮਤਲਬ ਕਿ ਸਤਿਗੁਰੂ ਮਹਾਰਾਜ ਜੀ ਨੇ ਜੋ ਹੁਕਮ ਕੀਤਾ ਪਿਆਰਿਓ ਚੋਹ ਹੁਕਮ ਕੀਤਾ ਕਰੇ ਮੋਪਨੀ ਮੋੜ ਨਾ ਕੀਤਾ ਬਹੁਤ ਗੁਰੂ ਮਹਾਰਾਜ ਜੀ ਬੈਠੇ ਹੋਏ ਹਨ ਮਹਾਰਾਜ ਜੀ ਦੀਵਾਨ ਸਜਿਆ ਹੁੰਦਾ ਹੈ ਤੇ ਦੀਵਾਨ ਸਾਰੀਆਂ ਸੰਗਤਾਂ ਆਈਆਂ ਬਹੁਤ ਸਾਰੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਿੱਤਾ ਦੇ ਕੰਮ ਦੇ ਲਈ ਦੇ ਦਰਸ਼ਨ ਦੇ ਗੁਰੂ ਮਹਾਰਾਜ ਜੀ ਦੇ ਲਈ ਜਾਪ ਸਾ ਸੰਗਤਾਂ ਆਈਆਂ ਜਿਨ੍ਹਾਂ ਦੇ ਲਈ ਖਾਣ ਪੀਣ ਦੇ ਲਈ ਪ੍ਰਬੰਧ ਤੇ ਖਾਣ ਪੀਣ ਦੇ ਲਈ ਸਭਾ ਨੇ ਕਿਹਾ ਸਤਿਗੁਰੂ ਮਹਾਰਾਜ ਸੰਗਤ ਨੇ ਦੇ ਮਸਥਾਨੇ ਹੋਏ ਹਨ ਨਾ ਜਿਹੜੇ ਮਸਥਾਨੇ ਹੋਏ ਇਹਨਾਂ ਨੂੰ ਪ੍ਰਸ਼ਾਦਾ ਛਕਾਵਾਂਗੇ ਇਹਨਾਂ ਨੂੰ ਮਹਾਰਾਜ ਨੇ ਚਾਹ ਕੋਈ ਗੱਲ ਨਹੀਂ ਹੈ ਮਹਾਰਾਜ ਨੇ ਇੱਥੇ ਬੈਠੇ ਹੋਏ ਸੀ ਨਾ ਪਿਆਰਿਓ ਜਿੱਥੇ ਬੈਠੇ ਹੋਏ ਸਨ ਨਾ ਪਿਆਰਿਓ ਦੇ ਦਰਖਤ ਲੱਥੇ ਹੋਏ ਸਨ ਨਾ ਦੇ ਮਹਾਰਾਜ ਨੇ ਇਸ਼ਾਰਾ ਕਰਨਾ ਕੀ ਮਹਾਰਾਜ ਨੇ ਇਸ਼ਾਰਾ ਅਰਦੀ ਕਰਦਾ ਦਰਖਤ ਜਿਹੜਾ ਨਾ ਉਹਦੇ ਉਹਦਾ ਦੇ ਰਾਜ ਦੇ ਕੋਲ ਜਨਾਂ ਪੀਆਂ ਉਹਦੀਆਂ ਥਲੇ ਨਿਆ ਦੇ ਪੁੱਤਰੀ ਬੜੇ ਲੱਗੇ ਹੋਏ ਹਨ ਨਾ ਬੜੇ ਲੱਗੇ ਹੋਏ ਲੱਡੂ ਦੇ ਉੱਤੇ ਲੱਗੇ ਹੋਏ ਹਨ ਨਾ ਕੋਈ ਇਹਦੇ ਉੱਤੇ ਜਿਹੜੇ ਚੜ ਕੋਈ ਕਿਹਦੇ ਨੇ ਹੁਣ ਨਾ ਦੇਣਾ ਕਰਦੇ ਇਹਦੇ ਵਿੱਚੋਂ ਦੇਖਣਾ ਕਰਦੇ ਹੋ ਜੇ ਵੀ ਚੁੱਕਿਆ ਵਸਤੂਆਂ ਸਾਰੀਆਂ ਸੰਗਤਾਂ ਨੇ ਪਿਆਰਿਓ ਤਾਂ ਜਿਹੜਾ ਸੰਗਤਾਂ ਨੇ ਉਸ ਕੰਡਿਆਲੀ ਜਿਹੜੇ ਵੱਲ ਦੇਖਣਾ ਕੋਦਾ ਕੰਡਿਆਲੀ ਕਹਿਣ ਦਾ ਵੇ ਸਤਿਗੁਰੂ ਮਹਾਰਾਜ ਤੁਹਾਨੂੰ ਕਹਿਣ ਲੈ ਕੇ ਸਤਿਗੁਰੂ ਮਹਾਰਾਜ ਉਹ ਸਤਿਗੁਰੂ ਮਹਾਰਾਜ ਆਪੇ ਜਿਹੜੇ ਬਹੁਤ ਸੰਗੀਆਂ ਨੇ ਮਹਾਰਾਜ ਤਾਂ ਉਹ ਜੀਆਂ ਫਲੀਆਂ ਹਨ ਫਖਰੀਆਂ ਹਨ ਫਲੀਆਂ ਬਤਾ ਫਲੀਆਂ ਹਨ ਨੇੜੀਆਂ ਉਹ ਤੁਹਾਨੂੰ ਦੇਖਾ ਨਾ ਕਰਿਆ ਮਹਾਰਾਜ ਕੰਡਿਆਲੀ ਕਰਿਆ ਜਿਹੜਾ ਇਹਦੇ ਵਾਲੇ ਕਦੇ ਵੀ ਸਤਿਗੁਰੂ ਮਹਾਰਾਜ ਦੇ ਪਾਸੇ ਵੀ ਨਹੀਂ ਉਗਦੇ ਹਨ ਨਾਲੇ ਪਾਏ ਨੂੰ ਤਾਂ ਕੁੰਡੇ ਲੱਗੇ ਹੋਏ ਹੁੰਦੇ ਹਨ ਕੰਡੇ ਲੱਗੇ ਮਹਾਰਾਜ ਨੇ ਕਿਹਾ ਤੇ ਸਾਬਾਈ ਲੈ ਕੇ ਸਾਰ ਨਾ ਨਜ਼ਰ ਆ ਰਹੇ ਹਨ ਨਾ ਸਾਨੂੰ ਤਾਂ ਇਹਦੇ ਉੱਤੇ ਚੜੋ ਤੇ ਇਹਦੇ ਵਿੱਚੋਂ ਪ੍ਰਾਪਤ ਕਰੋ ਤੇ ਇਹਦੇ ਉਸ ਵੇਲੇ ਸਾਰੇ ਚੁੱਪ ਹੋ ਗਏ ਵੇਲੇ ਸਾਰੇ ਪਿੱਛੇ ਹਟ ਗਏ ਤੇ ਤਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਅੱਗੇ ਗਏ ਤੇ ਵਿੱਚੇ ਨਰਾਜ਼ ਦੇ ਉੱਤੇ ਚੜੇ ਕਰਕੇ ਹਲੂਣ ਦਾ ਦੇਣਾ ਤੇ ਚੜ ਕੇ ਜਦੋਂ ਉਹਨੇ ਚੜਨ ਲੱਗੇ ਤੇ ਉਸ ਵੇਲੇ ਕਿਆ ਨੇ ਸਮਝਾਇਆ ਉਸ ਵੇਲੇ ਕਿਆ ਨੇ ਕਿ ਬਾਬਾ ਲੈਣਾ ਜੀ ਤੁਸੀਂ ਸਿਆਣੇ ਗਿਆਨੀ ਬਾਬਾ ਲੈਣਾ ਜੀ ਸਮਝ ਸਾਰੇ ਹੋ ਚਲੋ ਆਪਾਂ ਕਿਤੇ ਮੰਨ ਸਕਦੇ ਹਾਂ ਕੋਈ ਬੋਲੇ ਜੀ ਤੇ ਹਾਂ ਕੰਡਿਆਲੀ ਬ੍ਰਾਹਮਣ ਜੀ ਕਹਿੰਦੇ ਨੇ ਆਮ ਲੱਗਿਆ ਹੋਏ ਅੰਗੂਰ ਲੱਗੇ ਹੋਏ ਹੋਏ ਚਲੋ ਆਪਾਂ ਕਹਿ ਸਕਦੇ ਹਾਂ ਕਿ ਦਰਖਤ ਪਾਈ ਕਹਿ ਸਕਦੇ ਹਾਂ ਕਿ ਅੰਗੂਰ ਦੇ ਦਰਖਤ ਮੰਨੀ ਅੰਗੂਰ ਦਾ ਤੇ ਅੰਗੂਰ ਦਾ ਦਰਖਤ ਵੀ ਅੰਗੂਰ ਲੱਗਣੇ ਲਈ ਇਹਨੂੰ ਅੰਗੂਰ ਹੀ ਲੱਗ ਗਏ ਕੰਡਿਆਲੀ ਆਮ ਲੱਗ ਗਿਆ ਚਲੋ ਇਹ ਅਤੀ ਨੂੰ ਆਮ ਬਣ ਮਾਤ ਜੇ ਲਾਭ ਵੀ ਦਿੰਦੇ ਆ ਤੇ ਅਨੁਭਵ ਸਾਡੇ ਲਾਭ ਵੀ ਦਿੰਦੇ ਲੈ ਕੇ ਅਨੁਭਵ ਸਿੱਖਦਾ ਹੈ ਦਰਖਤਾਂ ਨੂੰ ਕਿ ਕਦੇ ਵੀ ਲੜਿਆ ਨੂੰ ਦਰਖਤ ਦੇ ਕੋਈ ਆਵਰ ਲੈ ਬੰਮਾ ਤੇ ਲੱਗ ਜੀਆਂ ਆਪਣਾ ਆਤ ਕੇ ਲੱਗਦੀ ਆਪਣਾ ਵਾਸਾ ਬਣਾ ਦੇ ਨਾ ਚੜੋ ਆਪਣਾ ਹੱਕਿਆ ਬਣਾ ਕੇ ਭਾਈ ਚੜੋ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਲੈ ਕੇ ਨਾਲ ਕੋਈ ਲੈਣਾ ਦੇਣਾ ਨਹੀਂ ਲੈ ਕੇ ਦਰਖਤ ਤੇ ਨੂੰ ਕਿਹਾ ਲੈਬਾਂ ਲੱਗੀਆਂ ਤੇ ਨਹੀਂ ਲੱਗੀਆਂ ਲੈਬਾਂ ਜੇ ਮੈਂ ਹਰੂਣਾ ਲਵਾਂਗਾ ਕੀ ਕਰਨਗੇ ਜਾਂ ਨਹੀਂ ਕਰਨਗੇ ਕੀ ਕਰਨ ਮੈਂ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਨਾਲ ਮੇਰੇ ਨਾਲ ਦੇਣਾ ਨਹੀਂ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਦੇਵ ਜੀ ਭਾਈ ਨੇ ਇਹਦੇ ਉੱਤੇ ਚੜੋ ਭਾਈ ਜੀ ਲੂਣਾ ਦੇਣਾ ਚੜੋ ਮੈਂ ਕਾਹ ਦੇ ਸਾਧ ਕਰੋ ਮਹਾਰਾਜ ਜੀ ਦਾ ਵਚਨ ਨੇ ਸੁਣਾ ਗੁਰੂ ਮਹਾਰਾਜ ਜੀ ਦਾ ਵਚਨ ਪੂਰਾ ਕਰਨਾ ਮੇਰਾ ਇਹ ਵਿਸ਼ਾ ਨਹੀਂ ਹੈ ਕਰਨਾ ਕਿ ਇਹਦੇ ਵਿੱਚੋਂ ਲੱਗਣਗੇ ਜਾਂ ਨਹੀਂ ਲੱਗਣਗੇ ਬਲਾਕ ਹੋਣਗੇ ਜਾਂ ਨਹੀਂ ਲੱਗਣਗੇ ਹੋਣਗੇ ਹੋਣਗੇ ਮੈਂ ਤਾਂ ਮਹਾਰਾਜ ਜੀ ਦਾ ਵਚਨ ਮੰਨਣਾ ਹੈ ਤਾਂ ਮਹਾਰਾਜ ਜੀ ਤਾਂ ਫਿਰ ਪਿਆਰੇ ਕਰਦੇ ਆ ਕਰਦੇ ਆ ਫਿਰ ਪਿਆਰੇ ਕਰਦੇ ਆ ਤਰ੍ਹਾਂ ਦੀਆਂ ਜਦੋਂ ਪ੍ਰੀਖਿਆਵਾਂ ਦਾ ਸਾਧਗੁਰੂ ਮਹਾਰਾਜ ਨੇ ਲੰਮਾ ਸਾਧਗੁਰੂ ਜੀ ਦੇ ਵਿੱਚ ਪਿਆਰੇ ਆ ਮੇਰੇ ਪਾਤਸ਼ਾਹ ਦੇ ਵਿੱਚ ਧੰਨ ਗੁਰੂ ਨੇ ਪਾਦੇ ਜੀ ਮਹਾਰਾਜ ਜੀ ਨੇ ਧੰਨ ਅਨਗਾਰ ਨੂੰ ਧਾਰਨ ਕਰਨੀ ਹੈ ਕੀ ਦਾ ਦਾ ਰੂਪ ਜੋ ਆਪਣਾ ਸ਼੍ਰੀ ਦਰ ਦੇ ਵਿੱਚ ਸ਼ਬਦ ਵੀ ਪੜਦੇ ਸ਼੍ਰੀ ਦਰ ਦੇ ਵਿੱਚ ਸਮਾਣਾ ਨੇ ਹਾਂ ਬੋਏ ਸਵਾਨੀ ਨਾਲ ਭਗਵੇ ਸਵਾਨੀ ਹੈ ਸਦਾ ਬਿਆਨ ਹੈ ਕੂੜ ਸਦਾ ਸ਼ਬਦ ਮੁੱਠਾ ਮੁਰੂੜਾ ਸ਼ੁਰਾ ਮਨਖ ਦਾ ਰੂਪ ਰਹਾ ਵਿਕਾਲ ਰੂਪ
1: ਕੋਈ ਪੈਸਾ ਲੈ ਕਰਕੇ ਚਾਂਦੀ ਦਾ ਸਿੱਕਾ ਸੋਨਾ ਹੀਰੇ ਮੋਤੀ ਲੈ ਕਰਕੇ ਚੱਲ ਗਏ ਤੇ ਤੁਸੀਂ ਵੀ ਆ ਲੈ ਕਰਕੇ ਚੱਲ ਜਾਓ ਭੱਜ ਜਾਓ ਆਪਣੇ ਆਪਣੇ ਘਰਾਂ ਨੂੰ ਚੱਲ ਜਾਓ। ਉਸ ਵੇਲੇ ਇਹਨਾਂ ਮਹਾਂਪੁਰਖਾਂ ਨੇ ਬਚਨ ਕੀਤਾ ਸਤਿਗੁਰੂ ਮਹਾਰਾਜ ਜਿਨ੍ਹਾਂ ਦੇ ਆਪਣੇ ਘਰ ਸਨ ਉਹ ਤਾਂ ਆਪਣੇ ਘਰਾਂ ਨੂੰ ਚੱਲ ਗਏ, ਸਾਡਾ ਤਾਂ ਘਰ ਘਾਟ ਹੀ ਗੁਰੂ ਨਾਨਕ ਹੈ, ਅਸੀਂ ਆਪਣੇ ਘਰ ਨੂੰ ਛੱਡ ਕੇ ਕਿੱਥੇ ਜਾਈਏ ਸਤਿਗੁਰੂ ਜੀ। ਉਹਨਾਂ ਨੇ ਜਦੋਂ ਬਚਨ ਕੀਤਾ ਮਹਾਰਾਜ ਕਹਿਣ ਲੱਗੇ ਅੱਛਾ ਭਾਈ ਇਹ ਤੁਹਾਡੀ ਭਾਵਨਾ ਹੈ ਤੇ ਅੱਗੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇੱਕ ਸਵਾਂਗ ਰਚਾਇਆ, ਇੱਕ ਕੌਂਤਕ ਵਰਤੋਣਾ ਕੀਤਾ ਤੇ ਉੱਥੇ ਬਚਨ ਕੀਤਾ ਉਹਨੇ महाराज ने कहा जे सानू अपना घर मंदे हो सानू छड के नहीं जा सकते हो। महाराज ने कहा कि आ जेड़ा इत्थे मुड़दा पिया होया ना आ मुड़दा एदा पक्षण करना करो एनू छकना करो। सच साथ संगत जी जदों ये वचन करना कीता इत्थों तक बाबा बुढ़ा जी भी जड़े हन ਉਹ ਸਤਿਗੁਰੂ ਮਹਾਰਾਜ ਜੀ ਦੇ ਨਾਲ ਸੀ ਲੇਕਿਨ ਜਦੋਂ ਆਹ ਵਚਨ ਕੀਤਾ ਮਹਾਰਾਜ ਨੇ ਕਿਹਾ ਕਿ ਮੁਰਦਾ ਤੁਹਾਨੂੰ ਖਾਉਣਾ ਪਵੇਗਾ। ਬਾਬਾ ਬੁੱਢਾ ਸਾਹਿਬ ਜੀ ਵੀ ਪਿੱਛੇ ਹਟ ਗਏ ਹਨ ਅਤੇ ਫਿਰ ਸਿਰਫ ਪਿਆਰਿਓ ਬਾਬਾ ਲਹਿਣਾ ਜੀ ਜਿਹੜੇ ਹਨ ਉਹ ਰਹਿ ਗਏ। ਉਹਨਾਂ ਨੇ ਗੱਲ ਵਿੱਚ ਪੱਲਾ ਪਾਇਆ। ਮਹਾਰਾਜ ਨੇ ਕਿਹਾ ਸੁਣਿਆ ਨਹੀਂ ਲੈਣਿਆ ਕਿ ਤੈਨੂੰ ਕਿਹਾ ਸੀ ਨਾ ਕਿ ਆਹ ਮੁਰਦਾ ਜਿਹੜਾ ਸੜਿਆ ਮੁਰਦਾ ਇਹਨੂੰ ਛਕਣਾ ਕਰ। ਕਹਿਣ ਲੱਗੇ ਸਤ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਹੁਕਮ ਕਰਨਾ ਕਰੋ ਕਿਹੜੇ ਪਾਸਿਓਂ ਮੈਂ ਇਹਨੂੰ ਛਕਾਂ ਅਤੇ ਸਿਰ ਦੇ ਪਾਸੋਂ ਕਿ ਪੈਰ ਦੇ ਪਾਸੋਂ। ਮਹਾਰਾਜ ਨੇ ਕਿਹਾ ਪੈਰ ਦੇ ਪਾਸੋਂ ਛੱਕ। ਜਦੋਂ ਪਿਆਰੇ ਉੱਥੇ ਲਾਗੇ ਗਏ ਉਹ ਬਸਤਰ ਜਿਹੜਾ ਉਹਨੂੰ ਕੱਢ ਕੇ ਵੇਖਿਆ ਕੀ ਤੱਕਦੇ ਹਨ ਕਿ ਕੜਾ ਪ੍ਰਸ਼ਾਦੀ ਦੇਗ ਪਈ ਹੋਈ ਹੈ ਅੰਦਰ। ਸਾਧ ਸੰਗਤ ਜੀ ਇਹ ਕੌਂਤਕ ਇਹ ਚੋਜ ਜਦੋਂ ਸਤਿਗੁਰੂ ਮਹਾਰਾਜ ਨੇ ਵਰਤਾਇਆ ਤਾਂ ਹੀ ਤਾਂ ਮਹਾਰਾਜ ਨੇ ਕਿਹਾ ਨਾ ਸਿੱਖਾਂ ਪੁੱਤਰਾਂ ਕੋਖ ਕਹਿ। ਸਾਰੇ ਸਿੱਖਾਂ ਨੂੰ ਇੰਜ ਨਹੀਂ ਕਿ ਭਾਈ ਇਹ ਕਰ ਦਿੱਤਾ, ਸਾਰੇ ਸਿੱਖਾਂ ਦੇ ਨਾਲ ਪੁੱਤਰਾਂ ਨੂੰ ਚੰਗੀ ਤਰ੍ਹਾਂ ਕੋਖ ਪੜਤਾਲ ਕਰਕੇ ਪਰਚਾ ਪਾ ਕਰਕੇ ਪ੍ਰੀਖਿਆਵਾਂ ਲੈ ਕਰਕੇ ਸਭ ਉਮਤ ਵੇਖੋ ਜੇ ਕੀਓ ਨਾ ਕਿ ਸਾਰੀ ਉਮਤ ਤੁਸੀਂ ਖੁਦ ਦੇਖਣਾ ਕਰੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੀ ਭਾਣਾ ਵਰਤਾਇਆ। ਜਾਂ ਸੁਧੋਸ ਤਾਂ ਲਹਿਣਾ ਟਿੱਕਿਓਨ। ਜਦੋਂ ਮਹਾਰਾਜ ਨੇ ਸੋਧਾ ਲਾਇਆ ਉਸ ਕਸੌਟੀ ਦੇ ਉੱਤੇ ਸਿਰਫ ਬਾਬਾ ਲਹਿਣਾ ਜੀ ਜਿਹੜੇ ਹਨ ਉਹ ਸਾਬਤ ਉਤਰੇ ਹਨ। ਫਿਰ ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਆਪਣੇ ਹਿਰਦੇ ਦੇ ਨਾਲ ਲਾਉਣਾ ਕੀਤਾ ਅਤੇ ਬਚਨ ਕੀਤੋ ਨੇ ਕਿ ਜਿਸ ਤਰ੍ਹਾਂ ਬਾਬਾ ਲਹਿਣਾ ਜੀ ਤੁਸੀਂ ਆਏ ਉਸ ਵੇਲੇ ਬਚਨ ਕੀਤਾ ਸੀ ਕਿ ਸਤਿਗੁਰੂ ਮਹਾਰਾਜ ਮੈਂ ਘੋੜੀ 'ਤੇ ਚੜ੍ਹ ਕੇ ਆਇਆ ਅਤੇ ਆਪ ਜੀ ਪੈਦਲ ਆਏ ਹੋ, ਇਹ ਮੈਨੂੰ ਬਹੁਤ ਵੱਡਾ ਪਾਪ ਲੱਗੇਗਾ ਕਿਉਂਕਿ ਆਪ ਜੀ ਨੇ ਕਿਉਂ ਨਹੀਂ ਦੱਸਿਆ ਕਿ ਮੈਂ ਹੀ ਗੁਰੂ ਨਾਨਕ ਹਾਂ। ਮਹਾਰਾਜ ਨੇ ਕਿਹਾ ਜਿਹੜੇ ਲੈਣਦਾਰ ਹੁੰਦੇ ਨਾ ਉਹ ਘੋੜਿਆਂ ਦੇ ਉੱਤੇ ਚੜ੍ਹ ਕੇ ਆਉਂਦੇ ਹਨ, ਦੇਣਦਾਰ ਜਿਹੜੇ ਹੁੰਦੇ ਉਹ ਅਗਲ ਵੰਡੀ ਹੋ ਕਰਕੇ ਜਾਂਦੇ ਹਨ। ਮਹਾਰਾਜ ਨੇ ਕਿਹਾ ਸਾਨੂੰ ਉਸੇ ਵੇਲੇ ਪਤਾ ਚੱਲ ਗਿਆ ਕਿ ਇਸ ਗੱਦੀ ਦਾ ਮਾਲਕ ਜਿਹੜਾ ਹੈ, ਇਸ ਗੱਦੀ ਦਾ ਲੈਣਦਾਰ ਜਿਹੜਾ ਹੈ ਉਹ ਆ ਗਿਆ। ਅਸੀਂ ਇਹਨੂੰ ਅੱਜ ਨਹੀਂ ਇੱਕ ਸਮੇਂ ਤੋਂ ਬਾਅਦ ਇਹਨੂੰ ਇਹ ਗੱਦੀ ਜਿਹੜੀ ਹੈ ਇਹਨੂੰ ਦੇ ਦੇਣੀ ਹੈ। ਉਹ ਸਮਾਂ ਆ ਗਿਆ। ਮਹਾਰਾਜ ਨੇ ਆਪਣੀ ਛਾਤੀ ਦੇ ਨਾਲ ਲਾਇਆ ਅਤੇ ਵਚਨ ਕਰਨਾ ਕੀਤਾ ਅੱਜ ਤੋਂ ਬਾਅਦ ਤੁਸੀਂ ਮੇਰਾ ਅੱਧਾ ਅੰਗ ਹੋ। ਇਹ ਸ਼ਬਦ ਜਿਹੜਾ ਨਾ ਪਿਆਰਿਓ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਗੁਰਬਾਣੀ ਦੇ ਵਿੱਚ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੇ ਜਾਦੇ ਕਰਕੇ ਨਾਮ ਜਿਹੜੇ ਬਾਬਾ ਲਹਿਣਾ ਜੀ, ਲਹਿਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ, ਲਹਿਣਾ ਕਰਕੇ ਸਾਧ ਸੰਗਤ ਜੀ ਜਾਦਾ ਕਰਕੇ ਸ਼ਬਦ ਆਇਆ। ਗੁਰੂ ਅੰਗਦ ਦੇਵ ਜੀ ਕਰਕੇ ਵੀ ਆਉਂਦੇ ਹਨ ਸ਼ਬਦ, ਕਿਉਂਕਿ ਮਹਾਰਾਜ ਜੀ ਦਾ ਪਹਿਲਾ ਨਾਮ ਬਾਬਾ ਲਹਿਣਾ ਸੀ, ਸਤਿਗੁਰੂ ਮਹਾਰਾਜ ਜੀ ਨੇ ਆਪਣੇ ਅੰਗ ਦੇ ਨਾਲ ਲਾ ਕਰਕੇ ਅੰਗਦ ਬਣਾ ਦਿੱਤਾ। ਤੇ ਅੱਜ ਵਾਲੇ ਦਿਨ ਪਿਆਰਿਓ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਫਿਰ ਬਾਬਾ ਲਹਿਣਾ ਜੀ ਨੂੰ ਆਪਣਾ ਰੂਪ ਬਣਾ ਕਰਕੇ, ਅੰਗਦ ਦੇਵ ਜੀ ਬਣਾ ਕਰਕੇ ਉਹਨਾਂ ਨੂੰ ਸਿੰਘਾਸਣ ਦੇ ਉੱਤੇ ਬਿਠਾਉਣਾ ਕੀਤਾ ਤੇ ਬਚਨ ਕੀਤਾ ਹੋ ਰਿਓ ਗੰਗ ਵਹਾਈਐ ਦੁਨੀਆਈ ਆਖੈ ਕਿ ਕਿਓ ਨਾ। ਜਦੋਂ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਕਿ ਪੁੱਠੇ ਪਾਸੋਂ ਦੂਜੇ ਪਾਸਿਓਂ ਗੰਗਾ ਵਹਾ ਦਿੱਤੀ ਹੈ। ਹੁਣ ਤੱਕ ਆਪਾਂ ਵੇਖਦੇ ਸਾਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਗੁਰੂ ਹਨ ਅਤੇ ਬਾਬਾ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੇਵਕ ਹਨ। ਸੇਵਕ ਜਿਹੜਾ ਪਿਆਰਿਓ ਉਹ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਦਾ, ਲੇਕਿਨ ਅੱਜ ਵਾਲੇ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹ ਗੁਰੂ ਰਹਿਣ ਦੇ ਬਾਵਜੂਦ ਵੀ ਪਿਆਰਿਓ ਆਪਣੇ ਸੇਵਕ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਉਹਨਾਂ ਨੇ ਮੱਥਾ ਟੇਕਣਾ ਕੀਤਾ ਅਤੇ ਉਹੀ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ, ਉਹੀ ਜੋਤ ਉਹੀ ਨਿਰਮਲ ਜੁਗਤ ਜਿਹੜੀ ਹੈ ਉਹਨਾਂ ਦੇ ਅੰਦਰ ਰੱਖ ਕਰਕੇ अपना शरीर जेड़ा है वो बदल दिता ते दूजे शरीर दे विच महाराज जी दी जोत आई है। आज वाले दिन सतगुरु गुरु अंगद देव जी महाराज नू गुरता गद्दी दे उते शुभायमान करना कीता, पांच पैसे नरियल रख करके मथा टेकना कीता, तीन प्रदक्षणा करनिया कीतिया ते बाबा बुढ़ा साहब जी नू बचन कीता, बाबा बुढ़ा जी ते आप जी गुरता गद्दी दा तिलक जेड़ा है इना दे मथे दे उते लवना करो ते बचन कीतो ने महाराज ने के पाई दस जामे होणगे ए सेवा जड़ी है गुरता गद्दी दे तिलक दी जदों तक आप जी जीवित रहोगे उदों तक आप जी ने यह गुरता गद्दी दे तिलक दी सेवा करनी, आप जी तो बाद यह सेवा जड़ी है तुहाडे परिवार दे विच रहेगी। यह वर सतगुरु महाराज ने दिता ते उन्हां नूं कहा बाबा बुढ़ा तैथों ओले कदे ना हो सा, आप जी सिखी दी हद हो, आप जी सिखी दी परिभाषा हो, इंज बेअंत उन्हां नूं भी वर दे करके अज दे दिन धन गुरु अंगद देव जी महाराज नूं गुरता गद्दी दे उत्ते शुभायमान करके ते फिर बचन करना कीता के भाई के आप जी हुण बैठ खडूरे जोत जगाई, खडूर साहब जा करके उत्थे जोत जगाउणा करो ते अज तो फिर तकरीबन चार दिनां तो बाद असां ने ज्योति जोत समा जाना है, असां ने कारण करना है। ए सतगुरु सच्चे पातशाह जी महाराज जी ने बचन करना कीता, अज वाले दिन धन गुरु अंगद देव जी महाराज नूं गुरता गद्दी दे उत्ते शुभायमान करना कीता, सतगुरु सच्चे पातशाह जी महाराज जी दा गुरता गद्दी वाला गुरपुरब इस निमित आप संगतां नूं बहुत बहुत हार्दिक तौर ते बधाइयां होण। सात संगत जी जो लड़ीवार कथा जो चल रही है गोपाल पांधा जी दे प्रति मेरे सच्चे पातशाह धन गुरु नानक देव जी महाराज ने अपने जीवन काल दा पहला शब्द जिहड़ा श्री राग दे विच जाल मोह घास मस कर मत कागद कर सार भाव कलम कर चित लिखारी गुर पुछ लिख विचार लिख नाम सलाह लिख लिख अंत ना पारा वार बाबा ए लेखा लिख जान जिथे लेखा मंगिया तिथे होए सच्चा निशान। ए शब्द जेड़ा महाराज जी उन्हां दे प्रति उचारण करके ए सिखिया दे रहे हन के पांधा जी के आ संसारी गिनती मिनती जेड़ी है ए पढ़ाइयां इत्थे रह जांदियां, जे दरगाह दे विच सुरखरू होणियां होणा है ते उस वेले तुहानूं शुभ कर्मा की पढ़ाई सेवा सिमरन की पढ़ाई नाम बाणी की पढ़ाई नूं पढ़ना पवेगा, और लेखा जोखा तुहानूं हिरदे विच धारण करना पवेगा तां जा करके तुहाडा दरगाह दे विच निबेड़ा होवेगा। आओ सात संगत जी रहिंदे समें दे विच आपां इतिहास की कथा नूं सरवण करना करिए, एक बारी रसना नूं पवित्र करदिआं

0: ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੋਪਾਲ ਪਾਂਧਾ ਜੀ ਦੇ ਪ੍ਰਤੀ ਵਚਨ ਕਰਦੇ ਹਨ ਕਿ ਪਾਂਧਾ ਜੀ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਨਾ ਧਾਰਨ ਕਰਨਾ ਕਰੋ।
1: ਗਿਆਨੀ ਨਰ ਮਰ ਜਹਿ
0: ਜੈਸੇ, ਜਿਸ ਤਰ੍ਹਾਂ ਅਗਿਆਨੀ ਲੋਕ ਜਿਹੜੇ ਹਨ ਮਰਦੇ ਹਨ, ਇਸ ਤਰ੍ਹਾਂ ਅਗਿਆਨੀਆਂ ਦੇ ਵਾਂਗੂ ਆਪਾਂ ਨੇ ਆਪ ਜੀ ਨੇ ਨਹੀਂ ਮਰਨਾ ਹੈ।
1: ਮਰਨਾ ਤਿਨ ਕੋ,
0: ਜਿਹੜੇ ਅਗਿਆਨੀ ਹੁੰਦੇ ਨਾ ਪਿਆਰਿਓ, ਮਹਾਰਾਜ ਨੇ ਬਚਨ ਕਰਨਾ ਕੀਤਾ ਸਹ ਸ਼ੋਕਨ, ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੇ ਸ਼ੋਕ ਲੱਗਦੇ ਹਨ, ਉਹਨਾਂ ਦੀ ਸਾਰੀ ਜ਼ਿੰਦਗੀ ਪਿਆਰਿਓ ਸ਼ੋਕਾਂ ਦੇ ਨਾਲ ਭਰੀ ਹੋਈ ਹੁੰਦੀ ਹੈ। ਮੌਤ ਵੀ ਸ਼ੋਕਾਂ ਦੇ ਨਾਲ ਆਉਂਦੀ ਹੈ, ਮਰਨ ਤੋਂ ਬਾਅਦ ਵੀ ਉਹਨਾਂ ਨੂੰ ਝੂਰੇ ਉਹਨਾਂ ਨੂੰ ਸ਼ੋਕ ਪਏ ਹੋਏ ਹੁੰਦੇ ਹਨ।
1: ਜਨਮ ਜੋਨ ਪੁਨ ਪੁਨ ਤਿੰਨ ਗੁਣ ਕੋ,
0: ਉਹ ਫਿਰ ਵਿਅਕਤੀ ਜਿਹੜੇ ਹਨ ਮਰਨ ਤੋਂ ਬਾਅਦ ਵੀ ਕਈ ਤਰ੍ਹਾਂ ਦੀਆਂ ਜੂਨੀਆਂ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ, ਬਾਰ ਬਾਰ ਕੇ ਉਹ ਮਰਦੇ ਹਨ, ਬਾਰ ਬਾਰ ਉਹਨਾਂ ਦਾ ਫਿਰ ਜਨਮ ਹੁੰਦਾ ਹੈ।
1: ਚਿਤ ਹਰਖਤ ਸੰਤ ਸੁਖੈ ਨਾ,
0: ਲੇਕਿਨ ਜਿਹੜੇ ਮਹਾਂਪੁਰਖ ਜਿਹੜੇ ਚੜ੍ਹਦੀ ਕਲਾ ਵਾਲੇ ਭਜਨ ਬੰਦਗੀ ਕਰਨ ਵਾਲੇ ਜਿਹੜੇ ਉਹ ਸਦਾ ਆਨੰਦ ਦੇ ਵਿੱਚ ਪ੍ਰਸੰਨ ਚਿੱਤ ਰਹਿੰਦੇ।

0: ਕਿਉਂਕਿ ਕਿ ਕਬੀਰ ਸਾਹਿਬ ਜੀ ਨੇ ਬਚਨ ਕੀਤਾ ਨਾ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤ੍ਰਿਸਕਾਰ, ਜਿਨ ਇਹ ਜੰਮੂਆ ਸਿਰਜਿਆ ਸੋ ਸਿਮਰਿਆ ਪਰਵਦਗਾਰ, ਕਿ ਮੇਰੀ ਮਤ ਨੂੰ ਆ ਜਮ ਜਿਹੜਾ ਤ੍ਰਿਸਕਾਰ ਨਹੀਂ ਕਰ ਸਕਦਾ। ਦੇਖੋ ਪਿਆਰਿਓ, ਕਿ ਜਿਹੜੇ ਜਮ ਤੋਂ ਮੌਤ ਤੋਂ ਲੋਕ ਡਰਦੇ ਹਨ, ਤੇ ਕਬੀਰ ਸਾਹਿਬ ਜੀ ਨੇ ਕਿਹਾ ਜੰਮੂਆ, ਇਹ ਸ਼ਬਦ ਖਾਸ ਕਰਕੇ ਪਿਆਰਿਓ, ਜਿਸ ਤਰ੍ਹਾਂ ਯੂਪੀ ਬਿਹਾਰ ਦੇ ਵਿੱਚ ਕੋਈ ਛੋਟਾ ਜਿਹਾ ਬੱਚਾ ਜਿਹੜਾ ਹੁੰਦਾ ਨਾ, ਇਆਣਾ ਬਾਲਕ, ਉਹਨੂੰ ਬੱਬੂਆ ਬੋਲਦੇ, ਇਸ ਤਰ੍ਹਾਂ ਹੀ ਪਿਆਰਿਓ ਉਹਨਾਂ ਨੇ ਜੰਮ ਨੂੰ ਇੱਕ ਛੋਟਾ ਜਿਹਾ ਬੱਬੂਆ ਬਣਾ ਦਿੱਤਾ, ਕਿ ਜਿਨ ਇਹ ਜੰਮੂਆ, ਇਹ ਮੇਰੇ ਅੱਗੇ ਕੁਛ ਵੀ ਨਹੀਂ ਹੈ, ਕਿਉਂਕਿ ਮੈਂ ਉਸ ਵਾਹਿਗੁਰੂ ਜੀ ਦੇ ਨਾਲ ਜੁੜਿਆ ਹੋਇਆ। ਤੇ ਉਹਨੇ ਇਹੋ ਜਿਹੇ ਕਈ ਸਾਰੇ ਜਿਹੜੇ ਹਨ ਦੇਵੀ ਦੇਵਤਿਆਂ ਨੂੰ ਆ ਜਮ ਆਦਿਕ ਦੀ ਸਿਰਜਣਾ ਕਰਨੀ ਕੀਤੀ ਹੈ। ਆ ਬੱਚਾ ਜਿਹੜਾ ਨਾ ਜਮ ਜਿਹੜਾ, ਜਿਨ ਇਹ ਜੰਮੂਆ ਸਿਰਜਿਆ ਸੋ ਸਿਮਰਿਆ ਪਰਵਤਗਾਰ, ਉਹ ਪਰਵਤਗਾਰ ਦਾ ਅਸਾਂ ਨੇ ਸਿਮਰਨ ਕਰਨਾ ਕੀਤਾ, ਇਸ ਕਰਕੇ ਉਹਨਾਂ ਦੇ ਅੰਦਰੋਂ ਜੰਮ ਦਾ ਮੌਤ ਦਾ ਭੈ ਰਹਿ ਜਾਂਦਾ। ਸਦਾ ਪਿਆਰਿਓ ਉਹਨਾਂ ਦੇ ਮਨ ਦੇ ਵਿੱਚ ਖੁਸ਼ੀਆਂ ਹੁੰਦੀਆਂ, ਸਦਾ ਚਾਹ ਚੜਿਆ ਹੋਇਆ ਹੁੰਦਾ, ਤੇ ਸਦਾ ਪ੍ਰਮਾਤਮਾ ਦਾ ਸਿਮਰਨ ਕਰਕੇ ਵਾਹਿਗੁਰੂ ਜੀ ਨੂੰ ਲਾਗੇ ਵੇਖਦੇ ਹਨ।
1: ਅਚਿੰਤ ਤਨ ਤਜ ਜਬ ਜਾਈ,
0: ਤੇ ਚਿੱਤ ਅਚਿੰਤ, ਜਦੋਂ ਚਿੱਤ ਜਿਹੜਾ ਨਾ ਪਿਆਰਿਓ ਚਿੰਤਾ ਨੂੰ ਛੱਡ ਜਾਂਦਾ, ਉਹਨਾਂ ਗੁਰਮੁਖ ਪਿਆਰਿਆਂ ਨੂੰ ਦਰਗਾਹ ਦੇ ਵਿੱਚ ਮਾਨ ਮੁਰਾਦਬੇ ਵਡਿਆਈਆਂ।

0: ਹੈ ਪਰ ਰਹਿਤ ਨਾ ਹੋਈ। ਕਹਿ ਜਿਹੜੇ ਮਨਮੁੱਖ ਬੰਦੇ ਜਿਹੜੇ ਹੁੰਦੇ ਨਾ ਪਿਆਰਿਓ, ਸੱਚ ਜਾਣੋ, ਮੈਂ ਬੇਨਤੀ ਕਰਾਂ, ਉਹ ਬੋਲਣਗੇ ਤਾਂ ਬਹੁਤ ਜ਼ਿਆਦਾ ਬੋਲਦੇ ਹਨ। ਕਿਉਂਕਿ ਅੱਜ ਵੀ ਆਪਾਂ ਵੇਖਦੇ ਹਾਂ ਜਿਹੜੇ ਮਨਮੁੱਖ ਹੁੰਦੇ ਹਨ, ਜਿਨ੍ਹਾਂ ਦਾ ਕੋਈ ਕੰਮ ਨਹੀਂ ਹੁੰਦਾ ਹੈ ਬੋਲਣਾ, ਜਦੋਂ ਬੋਲਦੇ ਨਾ ਪਿਆਰਿਓ, ਆ ਇੰਨਾ ਬੋਲੀ ਜਾਣਾ ਇਹਦੇ ਬਾਬਤ ਉਹਦੇ ਬਾਬਤ। ਲੇਕਿਨ ਉਹਨਾਂ ਨੂੰ ਕਦੇ ਕੋਈ ਪੁੱਛੇ ਕਿ ਭਾਈ ਤੂੰ ਇੰਨਾ ਬੋਲੀ ਜਾਂਦਾ, ਤੂੰ ਹਰੇਕ ਦੇ ਉੱਤੇ ਕਟਾਕਸ਼ ਕਰਦਾ ਕਿ ਇਹਨੇ ਆ ਕੀਤਾ, ਉਹਨੇ ਉਹ ਕੀਤਾ ਜੀ, ਉਹ ਉਸ ਤਰ੍ਹਾਂ ਹੋ ਗਿਆ, ਆ ਇਸ ਤਰ੍ਹਾਂ ਹੋ ਗਿਆ, ਭਲਿਆ ਸਭ ਰਹਿਣ ਦੇ, ਤੂੰ ਦੱਸ ਤੂੰਨੇ ਕੀ ਚੰਗਾ ਕੰਮ ਕੀਤਾ, ਤੂੰਨੇ ਕੀ ਭਲਾਈ ਦਾ ਕੰਮ ਕੀਤਾ। ਸੱਚ ਜਾਣੋ ਪਿਆਰਿਓ, ਉਹਨੇ ਇਹੀ ਕਹਿਣਾ ਕਿ ਭਾਈ ਕਰਨਾ ਧਰਨਾ ਤਾਂ ਮੈਨੂੰ ਨਹੀਂ ਆਉਂਦਾ, ਲੇਕਿਨ ਮੈਂ ਟੀਕਾ ਟਿਕਣੀ ਜ਼ਰੂਰ ਕਰਾਂਗਾ। ਇਹੋ ਜਿਹੇ ਬੰਦੇ ਜਿਹੜੇ ਹਨ ਪਿਆਰਿਓ, ਬਗਬਾਤ ਕਰਨਾ, ਮਹਾਰਾਜ ਨੇ ਆਪ ਬਚਨ ਕਰਨਾ ਕੀਤਾ, ਕਈ ਲੋਕ ਜਿਹੜੇ ਨਾ ਬਾਤਨ ਹੀ ਅਸਮਾਨ ਗਿਰਾਵੇ, ਜਦੋਂ ਬੋਲਦੇ ਨਾ ਪਿਆਰਿਓ ਇੰਜ ਲੱਗਦਾ ਕਿ ਭਾਈ ਇਹਨੇ ਅਸਮਾਨ ਨੂੰ ਪਟਕਾ ਕੇ ਧਰਤੀ ਤੇ ਮਾਰਨਾ ਹੈ। ਲੇਕਿਨ ਉਹਨਾਂ ਦੇ ਸਿਰਫ ਬੋਲ ਬਚਨ ਹੁੰਦੇ ਹਨ, ਉਹ ਹਕੀਕਤ ਦੇ ਵਿੱਚ ਕੁਛ ਵੀ ਨਹੀਂ ਕਰ ਸਕਦੇ ਹਨ। ਇਹ ਯਾਦ ਰੱਖਣਾ ਚਾਹੀਦਾ, ਕਰਨ ਵਾਲਾ ਬੰਦਾ ਬੋਲਦਾ ਨਹੀਂ, ਜਿਹੜਾ ਬਾੜਾ ਬੋਲਦਾ, ਬਹੁਤ ਬਾੜਾ, ਜਿਹੜਾ ਬਾਰ ਬਾਰ ਕਿੰਤੂ ਪਰੰਤੂ ਕਰਦਾ, ਸੱਚ ਜਾਣੋ ਉਹਨੇ ਕਿਹਦਾ ਭਲਾ ਨਹੀਂ ਕਰਨਾ ਹੈ। ਇਸ ਕਰਕੇ ਭਾਈ ਇਹਨਾਂ ਲੋਕਾਂ ਤੋਂ ਬਚ ਕੇ ਰਹਿਣਾ ਚਾਹੀਦਾ। ਤੇ ਜਦੋਂ ਗੋਪਾਲ ਪਾਂਧਾ ਜੀ ਨੇ ਸਤਿਗੁਰੂ ਮਹਾਰਾਜ ਜੀ ਦੇ ਇਹਨਾਂ ਬਚਨਾਂ ਨੂੰ ਸਰਵਣ ਕਰਨਾ ਕੀਤਾ, ਤੇ ਆਪਣੇ ਮਨ ਨੂੰ ਜਿਸ ਤਰ੍ਹਾਂ ਪਿਆਰਿਓ ਕਿ ਜਿਹੜੇ ਗਾਰੂੜੀ ਹੁੰਦੇ ਨਾ, ਉਹਨਾਂ ਦੇ ਕੋਲ ਆ ਸੱਪ ਸੱਪ ਆਦਿਕ ਨੂੰ ਕੀਲਣ ਦੇ ਮੰਤਰ ਹੁੰਦੇ ਹਨ, ਇਸ ਤਰ੍ਹਾਂ ਹੀ ਗੋਪਾਲ ਪਾਂਧਾ ਜੀ ਦਾ ਮਨ ਜਿਹੜਾ ਮਹਾਰਾਜ ਜੀ ਦੇ ਸ਼ਬਦਾਂ ਤੋਂ ਕੀਲਿਆ ਜਾ ਰਿਹਾ ਹੈ। ਪਹਿਲੇ ਦੇਖੋ ਮਨ ਦੇ ਵਿੱਚ ਅਹੰਕਾਰ ਸੀ ਪਾਂਧਾ ਜੀ ਦੇ, ਥੋੜਾ ਦਬਕੇ ਮਾਰਦੇ ਸਨ, ਲੇਕਿਨ ਜਦੋਂ ਸਾਕਸ਼ਾਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆ ਗਿਆਨ ਵੇਖ ਲਿਆ, ਆ ਵਿਰਾਟ ਸਰੂਪ ਨੂੰ ਵੇਖਣਾ ਕੀਤਾ, ਹੁਣ ਉਹਨਾਂ ਦੀ ਬਾਣੀ ਬਹੁਤ ਨਿਮਰਤਾ ਸੰਯੁਕਤ ਹੁੰਦੀ ਜਾ ਰਹੀ ਹੈ, ਤੇ ਸਤਿਗੁਰੂ ਮਹਾਰਾਜ ਜੀ ਨੂੰ ਪੁੱਛਣ ਦੇ ਲਈ ਗੋਪਾਲ ਜੀ ਅਰਾਜ ਉਸ ਵਾਹਿਗੁਰੂ ਜੀ ਨੇ ਕਿ ਬਾਦਸ਼ਾਹ ਨੂੰ ਵੀ ਬਣਾਉਣਾ ਕੀਤਾ, ਭਿਖਾਰੀਆਂ ਨੂੰ ਵੀ ਬਣਾਉਣਾ ਕੀਤਾ, ਤੇ ਫਿਰ ਚਿੱਤ ਦੇ ਵਿੱਚ ਦੇਖੋ ਇਹ ਉਹਨਾਂ ਦੇ ਨਾਲ ਪ੍ਰੀਤੀ ਨਹੀਂ ਕਰਦੇ ਹਨ।
1: ਜਗਤ ਵਿਸ਼ਾਲ ਬਿਲਾਸਾ,
0: ਹਰ ਕੋਈ ਵਿਅਕਤੀ ਜਿਹੜਾ ਸਿਰਫ ਆਪਣੇ ਸੰਸਾਰੀ ਬਿਲਾਸਾਂ ਦੇ ਵਿੱਚ ਹੀ ਇਹਦੇ ਵਿੱਚ ਹੀ ਲੱਗਿਆ ਹੋਇਆ ਹੁੰਦਾ।

ਹਰ ਕੋਈ ਆਪਣੇ ਕੰਮ ਧੰਦਿਆਂ ਦੇ ਵਿੱਚ ਫਸਿਆ ਹੋਇਆ ਹੁੰਦਾ। ਆ ਜੀਵ ਜਿਹੜੇ ਨਾ ਦਿਨ ਰਾਤ ਐਸ਼ ਪ੍ਰਸਤੀ ਦੇ ਵਿੱਚ ਲੱਗੇ ਹੋਏ ਹੁੰਦੇ ਹਨ। ਜਿਸ ਤਰ੍ਹਾਂ ਕਿ ਇਹ ਐਸ਼ ਪ੍ਰਸਤੀ ਇਸ ਤਰ੍ਹਾਂ ਹੁੰਦੀ ਹੈ ਕਿ ਕਈ ਵਾਰੀ ਕੀ ਹੁੰਦਾ ਨਾ ਪਿਆਰਿਓ, ਕਮਲ ਦਾ ਫੁੱਲ ਜਿਹੜਾ ਹੁੰਦਾ ਉਹਦੇ ਵਿੱਚ ਪਿਆਰਿਓ ਇਹ ਵੀ ਇੱਕ ਔਗੁਣ ਮੰਨਿਆ ਜਾਂਦਾ, ਕਿਉਂਕਿ ਜਿਹਦੇ ਵਿੱਚੋਂ ਮਕਰੰਦ ਰਸ ਨਿਕਲਦਾ ਨਾ ਪਿਆਰਿਓ, ਉਹ ਜਿਹੜਾ ਨਾ ਉਹ ਥੋੜ੍ਹਾ ਜਿਹਾ ਉੱਥੇ ਜੇ ਜਿਸ ਤਰ੍ਹਾਂ ਕਈ ਭੌਰੇ ਆ ਕਰਕੇ ਬੈਠ ਜਾਂਦੇ ਉਹਨਾਂ ਦੇ ਪੈਰ ਬੜੇ ਤਿੱਖੇ ਹੁੰਦੇ, ਉਹਦੇ ਅੰਦਰ ਪਿਆਰਿਓ ਜਦੋਂ ਡੋਡਾ ਹੁੰਦਾ ਵਿਚਕਾਰ ਦਾ ਉਹਦੇ ਵਿੱਚ ਭੌਰਾ ਆਦਿਕ ਦਾ ਪੈਰ ਖੁੱਭ ਜਾਵੇ ਉਹ ਉੱਥੇ ਹੀ ਪਿਆਰਿਓ ਰਹਿ ਜਾਂਦਾ। ਫਿਰ ਸ਼ਾਮਾਂ ਦਾ ਵੇਲੇ ਜਦੋਂ ਆ ਫੁੱਲ ਜਿਹੜਾ ਜਦੋਂ ਬੰਦ ਹੋ ਜਾਂਦਾ ਤੇ ਉਸ ਵੇਲੇ ਉਹ ਭੰਬੜ ਭੌਰੇ ਜਿਹੜੇ ਹਨ ਕਮਲ ਫੁੱਲ ਦੇ ਵਿੱਚ ਹੀ ਪਿਆਰਿਓ ਉਹ ਮਰ ਜਾਂਦੇ ਹਨ। ਆਏ ਤਾਂ ਸੀ ਕਿ ਭਾਈ ਕਿ ਇਹਦੇ ਵਿੱਚੋਂ ਸਾਨੂੰ ਕੁਛ ਰਸ ਪ੍ਰਾਪਤ ਹੋਵੇਗਾ, ਕੁਛ ਲੈ ਕੇ ਜਾਵਾਂਗੇ, ਲੇਕਿਨ ਉਹਦੇ ਵਿੱਚ ਹੀ ਖਚਤ ਹੋ ਕਰਕੇ ਮਰ ਜਾਂਦੇ ਹਨ। ਇਸ ਤਰ੍ਹਾਂ ਹੀ ਇਹੋ ਜਿਹੇ ਬਹੁਤ ਸਾਰੇ ਲੋਕ ਅੰਤ ਦਾ ਸਮਾਂ ਆ ਜਾਂਦਾ ਲੇਕਿਨ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦੇ ਹਨ। ਤੇ ਇਹ ਲੋਕ ਜਿਹੜੇ ਨਾ ਕਿ ਇਹ ਪਾਪਾਂ ਨੂੰ ਵੇਖ ਕਰਕੇ ਵੀ ਸੁਧਰਦੇ ਨਹੀਂ ਕਿ ਨਹੀਂ ਭਾਈ ਨਹੀਂ ਕਰਨਾ ਚਾਹੀਦਾ। ਮਹਾਰਾਜ ਨੇ ਵੀ ਕਿਹਾ ਨਾ ਪਾਪ ਬੁਰਾ ਬੇਸ਼ੱਕ ਬੁਰਾ ਹੈ ਲੇਕਿਨ ਪਾਪੀ ਨੂੰ ਪਾਪ ਬਹੁਤ ਪਿਆਰਾ ਲੱਗਦਾ। ਆ ਲੋਕ ਦੇਖੋ ਜਿਸ ਨੇ ਤਨ ਮਨ ਧਨ ਜਿਹੜਾ ਸਭ ਕੁਛ ਦਿੱਤਾ ਉਸ ਵਾਹਿਗੁਰੂ ਜੀ ਦੀ ਕਿਰਪਾ ਤੋਂ ਅਣਜਾਣ ਰਹਿੰਦੇ ਹਨ। ਸਤਿਗੁਰੂ ਮਹਾਰਾਜ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਜਿਸ ਤਰ੍ਹਾਂ ਕਿ ਪਿਆਰਿਓ ਕਮਲ ਦਾ ਫੁੱਲ ਜਿੱਥੇ ਖਿੜਦਾ ਨਾ ਉੱਥੇ ਹੀ ਪਿਆਰਿਓ ਡੱਡੂ ਵੀ ਰਹਿੰਦਾ ਡੱਡੂ, ਲੇਕਿਨ ਡੱਡੂ ਨੂੰ ਪਿਆਰਿਓ ਤੇ ਉਹ ਕਮਲ ਫੁੱਲ ਦੀ ਸਾਰ ਨਹੀਂ ਹੁੰਦੀ ਹੈ। ਤੇ ਮਹਾਰਾਜ ਨੇ ਕਿਹਾ ਨਾ ਬਿਮਲ ਮਝਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਰਸ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਬੇ ਨਾ ਜਾਣਸ ਰੇ ਭਖਸ ਸਿਬਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸ ਰੇ। ਕਿ ਡੱਡੂ ਜਿਹੜਾ ਨਾ ਪਿਆਰਿਓ ਰਹਿੰਦਾ ਪਾਣੀ ਵਿੱਚ ਉਹ ਲੇਕਿਨ ਕਮਲ ਫੁਰ ਦੀ ਸਾਰ ਨੂੰ ਨਹੀਂ ਜਾਣਦਾ, ਉਹਦੇ ਲਾਗੇ ਲਾਗੇ ਜੋ ਗੰਦਗੀ ਹੁੰਦੀ ਸਿਬਾਲ ਹੁੰਦਾ ਉਹਦਾ ਪਿਆਰ ਉਹਦੇ ਨਾਲ ਹੁੰਦਾ ਗੰਦਗੀ ਦੇ ਨਾਲ ਹੁੰਦਾ। ਇਸ ਤਰ੍ਹਾਂ ਹੀ ਆ ਜੀਵ ਜਿਹੜਾ ਨਾ ਸਾਰੀ ਆਪਣੀ ਉਮਰ ਨੂੰ ਬਤੀਤ ਕਰ ਲੈਂਦਾ ਹੈ ਤੇ ਇਹਨੇ ਕਦੇ ਵੀ ਆਪਣੇ ਹਿਰਦੇ ਵਿੱਚ ਨਾਮ ਨੂੰ ਨਹੀਂ ਚੇਤੇ ਕਰਨਾ ਕੀਤਾ ਤੇ ਇਸ ਤਰ੍ਹਾਂ ਸੁੱਖਾਂ ਦੇ ਨਾਲ ਉਹ ਚਾਹੁੰਦਾ ਕਿ ਸਾਰੀ ਜ਼ਿੰਦਗੀ ਮੇਰੀ ਇੰਜ ਹੀ ਬਤੀਤ ਹੋ ਜਾਵੇ ਵੇਗੀ, ਲੇਕਿਨ ਉਹਨਾਂ ਨੂੰ ਅਗੇਤੀ ਅਗੇਤਰ ਦੀ ਸੁੱਧ ਨਹੀਂ ਹੁੰਦੀ ਹੈ। ਉਹ ਤਾਂ ਇਹੀ ਚਾਹੁੰਦੇ ਕਿ ਭਾਈ ਅਗਲਾ ਜਿਹੜਾ ਪਹਾੜ ਵਿੱਚ ਜਾਵੇ ਅਸੀਂ ਹੁਣ ਕਿਸ ਤਰ੍ਹਾਂ ਸੁੱਖ ਦੇ ਵਿੱਚ ਪ੍ਰਾਪਤ ਕਰ ਸਕਦੇ ਹਾਂ, ਸਾਨੂੰ ਕਿਸ ਤਰ੍ਹਾਂ ਸੁੱਖ ਪ੍ਰਾਪਤ ਹੋਵੇਗਾ। ਤੇ ਉਹ ਇਹ ਨਹੀਂ ਸੋਚਦੇ ਕਿ ਭਾਈ ਜੋ ਮੈਂ ਇਹ ਕੰਮ ਕਰ ਰਿਹਾ ਨਾ ਇਹਦੇ ਮੈਨੂੰ ਲੇਖਾ ਜੋਖਾ ਦੇਣਾ ਪਵੇਗਾ, ਉਹ ਇਹਨੂੰ ਅਣਜਾਣ ਰਹਿ ਜਾਂਦੇ, ਉਹਨੂੰ ਭੁੱਲ ਕਰਕੇ ਕਹਿੰਦੇ ਕਿ ਚਲੋ ਜੋ ਹੋਏਗਾ ਵੇਖੀ ਜਾਊਗੀ, ਅੱਜ ਦਾ ਵੇਖਣਾ ਕਰੋ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਗੋਪਾਲ ਜੀ ਨੇ ਬਚਨ ਕੀਤਾ ਕਿ ਸਤਿਗੁਰੂ ਜੀ ਓ ਆ ਦੋ ਤਰ੍ਹਾਂ ਦੇ ਸੰਦੇਹ ਮੇਰੇ ਮਨ ਵਿੱਚ ਆਏ ਹਨ, ਹੇ ਦਇਆ ਨਿਧ ਸਤਿਗੁਰੂ ਜੀ ਓ ਕਿਰਪਾ ਕਰਕੇ ਇਹਦਾ ਉੱਤਰ ਦੇਣਾ ਕਰੋ। ਇਸ ਤਰ੍ਹਾਂ ਦਾ ਬਚਨ ਸੁਣ ਕਰਕੇ ਬਾਲਕ ਸਤਿਗੁਰੂ, ਮੈਂ ਪਿਆਰਿਓ ਬਾਲਕ ਕਹਿ ਰਿਹਾ ਕਿਉਂਕਿ ਮਹਾਰਾਜ ਜੀ ਦੀ ਆਰਬਲਾ ਅਵਸਥਾ ਜਿਹੜੀ ਹੈ ਸਰੀਰਕ ਬਾਲ ਅਵਸਥਾ ਦੀ ਹੈ, ਤਕਰੀਬਨ ਪਿਆਰਿਓ 8-9 ਵਰਿਆਂ ਤੋਂ ਇਹ ਤੋਂ ਵੱਧ ਨਹੀਂ ਹੋ ਸਕਦੇ ਹਨ, ਇੰਨੀ ਕੁ ਆਰਬਲਾ ਦੇ ਵਿੱਚ ਹਨ। ਜਦੋਂ ਇਹ ਬਚਨ ਕੀਤਾ ਨਾ ਸਤਿਗੁਰੂ ਮਹਾਰਾਜ ਜੀ ਨੇ ਕਮਲ ਫੁੱਲ ਦੇ ਜਿਸ ਤਰ੍ਹਾਂ ਪੰਖੜੀਆਂ ਖੁੱਲਦੀਆਂ ਇਸ ਤਰ੍ਹਾਂ ਆਪਣੇ ਨੇਤਰਾਂ ਨੂੰ ਖੋਲਣਾ ਕੀਤਾ ਤੇ ਬੜਾ ਪਿਆਰਾ ਬਚਨ ਜਿਹੜਾ ਨਾ ਸ਼ਬਦ ਦਾ ਤੀਜਾ ਬੰਦ ਜਿਹੜਾ ਜੋ ਦੁੱਖਾਂ ਨੂੰ ਨਾਸ਼ ਕਰਨ ਵਾਲਾ ਇਹ ਉਚਾਰਨ ਕੀਤਾ, ਜਿਸ ਸ਼ਬਦ ਦੇ ਰਾਹੀਂ ਪਿਆਰਿਓ ਜਗਤ ਦੇ ਪਦਾਰਥਾਂ ਵੱਲੋਂ ਮਨ ਵੈਰਾਗੀ ਹੋ ਜਾਵੇ।
ਇਸ ਤਰ੍ਹਾਂ ਸ਼ਬਦ ਦਾ ਤੀਜਾ ਪਦਾ ਜੋ ਪਾਤਸ਼ਾਹ ਜੀ ਉਚਾਰਨ ਕਰਦੇ ਹਨ, ਉਹਦੀ ਵਿਚਾਰ ਆਪਾਂ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਨਾ ਹੈ। ਅੱਜ ਇੰਨੀਆਂ ਕੋ ਬੇਨਤੀਆਂ ਆਪ ਪ੍ਰਵਾਨ ਕਰਨਾ ਕਰੋ। ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣਾ ਜੀ। ਸਾਧ ਸੰਗਤ ਜੀ, ਆਪ ਸਾਰੀਆਂ ਸੰਗਤਾਂ ਦੇ ਅੱਗੇ ਇਹ ਬੇਨਤੀ ਕੀਤੀ ਜਾਂਦੀ ਹੈ ਕਿ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਕੁਲਵੰਤ ਸਿੰਘ ਸਾਹਿਬ ਜੀ, ਇਹਨਾਂ ਵੱਲੋਂ ਤਖ਼ਤ ਸਾਹਿਬ ਜੀ ਦੇ ਸਾਬਕਾ ਹੈੱਡ ਗ੍ਰੰਥੀ ਗਿਆਨੀ ਹਰਦੀਪ ਸਿੰਘ ਸਾਹਿਬ ਜੀ, ਇਹਨਾਂ ਦੀ ਮਿੱਠੀ ਯਾਦ ਦੇ ਵਿੱਚ ਕੱਲ੍ਹ ਸਾਧ ਸੰਗਤ ਜੀ 8:30 ਤੋਂ ਲੈ ਕਰਕੇ 12:30 ਤੱਕ ਤਖ਼ਤ ਸਾਹਿਬ ਜੀ ਦੀ ਬਾਹਰਲੀ ਪ੍ਰਕਰਮਾ ਦੇ ਵਿੱਚ ਕੀਰਤਨ ਦਰਬਾਰ ਸਜਾਏ ਜਾਣਗੇ। ਆਪ ਸਾਰੀਆਂ ਸੰਗਤਾਂ ਨੂੰ ਸਿੰਘ ਸਾਹਿਬ ਜੀ ਵੱਲੋਂ ਅਤੇ ਗਿਆਨੀ ਹਰਦੀਪ ਸਿੰਘ ਸਾਹਿਬ ਜੀ ਦੇ ਸਮੂਹ ਪਰਿਵਾਰ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ ਉਹ ਮਾਫ਼ੀ ਬਖਸ਼ਦੀਆਂ ਗਏ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ।

ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨ ਜਾਣੈ ਤੇਰਾ ਕੀਤਾ ਕੇ ਵਡਚੀਰਾ ਰਹਾਉ। ਸਭ ਸੁਰਤੀ ਮਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੇ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੋਂ ਦਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸੱਚਾ ਨਾਓ। ਸੱਚੇ

ਨਾਹੀਂ ਸੱਚਾ ਸਾਹਿਬ ਸੱਚੈ ਨਾਇ ਰਹਾਉ ਸੱਚ ਨਾਮ ਕੀ ਤਿਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨ ਹੋਵੇ ਘਾਟ ਨਾ ਜਾਏ।

ਕੋਈ ਨ ਕਿਸਕੀ ਧਰਿਆ ਸਿਰ ਸਿਰ ਰਜਕ ਸੰਭਾਹੀ ਠਾਕੁਰ ਕਾਹੇ ਮਨ ਭਾਉ ਕਰਿਆ ਊਡੇ ਊਡ ਆਵੈ ਸੈਕੂ ਸਤਿਸ ਪਾਛੈ ਬਚਰੀ ਛਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਿਨ ਨਾਨਕ ਤਿਨ ਬਲ ਜਾਸੀ।

ਆਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪਰਗ

ਬਰੀਆ ਆਵਰ ਕਾਜ ਤੇਰੈ ਕਥਾ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ।

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤਿਬਾਨ ਸੌ ਦਵਰ ਕਰ ਕਾਟ ਦਿਓ ਅਸਦ ਜਨਰ ਨਾਹਰ ਪੁਨਰਾ ਚਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆਖ ਰਖ ਕਰ ਤੂੰ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾਕਾ

ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਉਤਭੁਜ ਖਾਨ ਬਹਰ ਰਚ ਦੀਨੀ ਕਾਹੂੰ ਫੂਲ ਰਾਜਾ ਹੋਇ ਬੈਠਾ ਕਾਹੂੰ ਸਿਮਟ ਭਯੋ ਸੰਕਰ ਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਤਪਾਤਾ ਸਕਲ ਮਲੇਛ ਕਰੋ ਰਣਘਾਤਾ ਜੇ ਅਸ ਦੁਜ ਤਉ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਤ ਹੋਇ ਮਰੇ ਪੁਰਖ ਜਵਣ ਭਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧੀਐ ਹੈ ਤਾਕੇ ਕਾਲ ਨਿਕਟ ਨਹਿ ਐ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਤਨ ਜਾਏ ਨਿਹਰੋ ਤਾਂਕੇ ਤਾਪ ਤੁਨਕ ਮਹਿ ਹਰਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਛਾ ਛੁਐ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਾਰਦ ਦੁਸ਼ਟ ਦੋਖ ਤੇਰਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਵਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਸਦੁਜ ਜਬ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਦ ਫਲ ਪਾਵੈ ਸੋਈ ਦੁਖ ਨਾ ਤਿਸੈ ਬਿਆਪਤ ਕੋਈ ਅੜਲ ਸੁਨੈ ਗੁੰਗ ਜੋ ਆਹੇ ਸੋ ਰਸ ਨਾ ਪਾਵਈ ਸੁਨੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹੱਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ। ਚੌਪਈ ਮੈਂ ਨਾਗਨੈ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹਿ ਧਿਆਉ, ਕਾਨ ਸੁਨੈ ਪਹਿਚਾਨ ਨ ਤਿਨਸੋ, ਲਿਵ ਲਾਗੀ ਮੋਰੀ ਪਗ ਇਨਸੋ, ਮਹਾਕਾਲ ਰਖਵਾਰ ਹਮਾਰੋ, ਮਹਾਲੋ ਮੈਂ ਕਿੰਕਰ ਥਾਰੋ। ਆਪਣਾ ਜਾਨ ਕਰੋ ਰਖਵਾਰ, ਬਾਂਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਿਤ ਪਰਿਯੈ, ਚੁਨ ਚੁਨ ਸਤਰ ਹਮਾਰੇ ਮਰੀਐ। ਦੇਗ ਤੇਗ ਜਗ ਮੈਂ ਦਉ ਚਲੈ, ਰਾਖ ਆਪ ਮੋਹਿ ਔਰ ਨਾ ਦਲੈ, ਤੁਮ ਮਮ ਕਰੋ ਸਦਾ ਪ੍ਰਤਪਾਰਾ, ਤੁਮ ਸਾਹਿਬ ਮੈਂ ਦਾਸ ਤਿਹਾਰਾ, ਜਾਨ ਆਪ ਨਾ ਮੁਝੈ ਨਿਵਾਜ, ਆਪ ਕਰੋ ਹਮਰੇ ਸਭ ਕਾਜ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਨ ਕਰ ਕਿਰਪਾ ਕਰੋ ਮੋਇ ਹਾਰ, ਪਰਾ ਮੈਂ ਆਨ ਦੁਆਰ ਤੋਹੇ, ਆਪਣਾ ਜਾਨ ਕਰੋ ਪ੍ਰਤਪਾਰਾ, ਤੁਮ ਸਾਹਿਬ ਮੈਂ ਕਿੰਕਰ ਥਾਰਾ, ਦਾਸ ਜਾਨ ਦੇ ਹੱਥ ਉਬਾਰੋ ਹਮਰੇ ਸਭ ਬੈਰਿਨ ਸੰਘਾਰੋ,

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਮੁ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹ ਦੋਹਰਾ ਹਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸਭ ਦੋਤ ਗਾਵੋ ਹਰੀ ਕੇਰਾ, ਮਨ ਜਿਨੇ ਵਸਾਇਆ। ਕਹ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ। ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸਵਾਮੀ, ਸੋ ਕਿਉ ਮਨੋ ਵਿਸਾਰੇ। ਕਹ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੈ, ਘਰ ਤਾਂ ਤੇਰੈ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੈ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਦਵਸ ਕੀਤੇ, ਕਾਲ ਕੰਟਕ ਮਾਰਿਆ। ਦੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ।

ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਅਧਾਰੋ। ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ

ਸ੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ, ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰ ਹਜ਼ੂਰ ਹਾਜ਼ਰਾ ਹਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ, ਦੱਸੇ ਅੱਗੇ ਨਾਨਕਾ ਖਲੈ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ ਆਪ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ, ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ, ਬੋਲੋ ਜੀ। ਸ੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖੜੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ, ਬੋਲੋ ਜੀ। ਥੰਮ ਜੀ, ਨਨਕਾਣੀ ਜੀ, ਕਰਤਾਰਪੁਰ ਜੀ, ਬਾਬੇ ਨਾਨਕ, ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਆਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖਤ ਪਟਨਾ ਸਾਹਿਬ, ਹਰਿਮੰਦਰ, ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਬਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾਥ, ਦਰਸ਼ਨ ਦਾਰ ਮੇਲੇ, ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖਤ ਸੱਚਖੰਡ, ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ, ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ, ਅੱਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਧਾਉਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹ ਗਏ ਕੀ ਰਾਜੇਸ਼ ਗੋਬਰਦਾਸ ਤੁਹਾਰ ਦੋਹਰਾ ਰਾਜ ਕਰੇਗਾ ਖਾਲਸਾ ਕੀ ਰਹਿ ਨ ਕੋਈ ਪਾਰ ਹੋਏ ਸਮਰਾਂਗੇ ਬਚੇ ਸ਼ਰਨ ਜੋ ਹੋਏ ਦੋਹਰਾ
1: ਗੁਰ ਕੀ ਸਵਾ ਮਲੇਸ਼ ਕੀ ਕਰ ਕੁੜਾ ਪਾਸਾਰ ਲੰਕਾ ਬਾਜੇ ਫਤੇ ਕਾ ਇੱਕ ਲੰਕਾ ਉਤਾਰ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਯੰਭਵ ਸੁਵੰਗ ਸਰਦਾਸ ਰੁਤੇ ਦੁਗਾਲਨ ਪ੍ਰਣਾਸੀ ਦਇਆਲਨ ਸਰੂਪੇ ਸਦਾ ਸੰਗੇ ਅਪੰਦੰਗ ਰੁਤੇ ਦੇਗ ਤੇ ਗੁਪਤ ਨਿਰਵੇਦਨ ਆਪਤ ਜਿ ਨਾਨਕ ਗੁਰੂ ਗੋਬਿੰਦ ਸਿੰਘ ਜੀ ਕਾਲ ਪੁਰੀ ਸਹਾਏ ਦਰਬਾਰ ਨੇ ਤੇ ਦਰਬਾਰਾ ਸਚਖੰਡ ਸਹਿਨ ਰੰਕਾਰਾ ਲਛਮੀ ਦਰਬਾਰਾ

0: 내가 알리바바 불라 승진 행승지다
1: 벌레

0: पैगाम अली बाबा बोला सिंधी नहीं सिंधी दा
1: बोले।

சிறிதாய்வா.

सिरदार महाराजा रणजीत सिंह जी शहर है पंजाब।

ਸਾਸੰਗ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਸ਼ਕਰ ਗੁਰੂ ਮਹਾਰਾਜ ਦੀਆਂ ਆਸ਼ੀਸ਼ਾਂ ਪ੍ਰਾਪਤ ਕਰੋ।

ਫਤਿਹ ਖੁਸ਼ੀਆਂ ਦੇ ਜੇਕਰ ਗਜਾਵੇ ਸੋ ਨਿਹਾਲ ਜਾਵੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਦੇਖ ਤੇਗ ਫਤਿਹ ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੀ।

0: ਸਾਧ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਅੰਗਦ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾ ਨਾਲ ਸਲੋਕ ਭੀਮ ਵੇਲੇ ਪਿਲਕ ਲਿਖੇ ਟੁੰਡੇ ਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦੇਵਹੜੀ ਸਦਵਾਰ ਜਿਣ ਮਾਨਸ ਦੇਹ ਤਿੱਕੇ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਗੋਏ ਸੁਰ ਚੜ੍ਹ ਹਜ਼ਾਰ ਇੱਥੇ ਚਾਣ ਹੁੰਦੇ ਆ ਗੁਰੂ ਗੁਰਦਾਰ ਮਹੱਲਾ ਪਹਿਲਾ
1: ਨਾਨ ਗੁਰੂ ਨਾ ਚਿਤਨੇ ਮਨ ਆਪਣੇ ਸੁਚੇਤ ਛੁੱਟੀ ਤਿਲ ਬੁਆਟ ਚੁਣ ਸੁਣੇ ਅੰਦਰ ਖੇਤ ਖੇਤੇ ਅੰਦਰ

0: ਸ਼ਲੋਕ ਮਹੱਲਾ ਪਹਿਲਾ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਕ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ, ਸੱਚਾ ਤੇਰਾ ਅਮਰ, ਸੱਚਾ ਦੀਵਾਨ, ਸੱਚਾ ਤੇਰਾ ਹੁਕਮ, ਸੱਚਾ ਫਰਮਾਨ, ਸੱਚਾ ਤੇਰਾ ਕਰਮ, ਸੱਚਾ ਨਿਸ਼ਾਨ, ਸੱਚਾ ਤੂੰ ਦਾਖਲ ਕਰੋੜ, ਸੱਚੇ ਸਭ ਸਥਾਨ, ਸੱਚੇ ਸਭ ਜੋ, ਸੱਚੀ ਤੇਰੀ ਸਿਫ ਸੱਚੀ ਸਾਰਾ, ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ, ਨਾਨਕ ਸੱਚ ਧਿਆਨ ਸੱਚ ਜੋ ਮਜ਼ਾ ਮੈਂ ਸੋ ਕਾਚਨ ਕਜ ਮਹੱਲਾ ਪਹਿਲਾ।
1: ਵੱਡੀ ਵਡਿਆਈ ਜਾ ਵੱਡਾ ਨਾਂ, ਵੱਡੇ ਵੱਡੇ ਜਾ ਸਚਨਿਆ, ਵੱਡੇ ਵੱਡੇ ਜਾਣੇ ਚਰਥਾ, ਵੱਡੇ ਵੱਡੇ ਜਾਣੇ ਆਲਾ, ਵੱਡੇ ਵੱਡੇ ਪੁੰਜ ਸਭਾ।

ਸਜਣਾ ਵਿਤਰਮ ਬਹਾਲਿਆ ਉਤੇ ਸੱਚ ਹੀ ਸੱਚ ਨਿਬੜੇ ਚੁਣ ਵਿਕਟ ਜਮਾਲਿਆ ਪਾਉਣਾ ਪੈਨ ਕੁੜੇ ਹਰ ਮੋਕਾਲੇ ਤੁਝ ਚਾਲਿਆ ਤੇਰੇ ਨਾਰ ਤੇ ਸਜਣ ਕੇ ਹਾਰ ਕੇ ਸਠਕਣ ਵਾਲਿਆ ਲਿਖਣਾ ਵਿਤਰਮ ਬਹਾਲਿਆ।

0: ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿੜੇ ਵਡਾਣ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਨਾ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਵੇਖ ਫਿਲਾ ਰਿਹਾ ਵਿਸਮਾਦ ਨਾਨਕ ਪੂਜਣ ਪੂਰੇ ਪਾਰ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਬਹੁਤ ਸੁਖਸਾਰ ਕੁਦਰਤ ਪਾਤਾ ਲੇ ਆਕਾਸੀ ਕੁਦਰਤ ਸਰਬੇ ਆਕਾਰ ਕੁਦਰਤ ਵੇਦ ਪੁਰਾਣ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਣਾ ਕੁਦਰਤ ਸਰਪੇ ਆਰ ਕੁਦਰਤ ਜਾ ਤੇ ਜਿਨਸੇ ਰੰਗੇ ਕੁਦਰਤ ਜੇ ਜਹਾਨ ਕੁਦਰਤ ਨੇਕੇ ਆ ਕੁਦਰਤ ਵਧਿਆ ਕੁਦਰਤ

ਪਹਿਲਾਂ ਭੈ ਵਿੱਚ ਪਾਣ ਵੈਸੇ ਦਾ ਭੈ ਵਿੱਚ ਚੱਲੇ ਲਖਦਰੀਆ ਭੈ ਵਿੱਚ ਅਗਨ ਕੜੇ ਵੇਕਾਰ ਭੈ ਵਿੱਚ ਧਰਤੀ ਦਾ ਵਿਭਾਰ ਭੈ ਵਿੱਚ ਨਿਫਰੇ ਸਿਰ ਭਾਰ ਭੈ ਵਿੱਚ ਰਾਜਾ ਤਰਮਦਵਾਰ ਭੈ ਵਿੱਚ ਸੂਰਜ ਭੈ ਵਿੱਚ ਅੰਨ ਕਹ ਕਰੋ ਜਲ ਤਰਾਂ ਭੈ ਵਿੱਚ ਸਿੱਧੂ ਸਰਮਾਨ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਤ ਮਹਾਬਲਸ ਭੈ ਵਿੱਚ ਆਵੇ ਜਾਵੇ ਪੂਰ ਸਗਲਿਆ ਭਾ ਲਿਖਿਆ ਸਿਰਲੇਖ ਨਾਨਕ ਹਰਿ ਪਾਉਂਦਨ ਕਰ ਸੱਚੇ ਮਹੱਲਾ ਪਹਿਲਾ।

ਨਾਨਕ ਤੇ ਸਤਿਗੁਰ ਪਾਇਆ ਇਹੋ ਜਿਉ ਬਹੁਤੇ ਜਨਮ ਪਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਾ।

ਪਹਿਲਾਂ ਮੁਸਲਮਾਨਾਂ ਸਬਸਰੀਅਤ ਪ੍ਰਾਪਤ ਕਰੇ ਵੀ ਚਾਰ ਬੰਦੇ ਸਜੇ ਪਹੁੰਚਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਲਾਹਨ ਦਰਸ਼ਨ ਕੁਪਾਰ ਕੀਰਤਨਾ ਵਰਚਾ ਪੂਜਾ ਕਰੋ ਵਾਸ ਵੇਕਾਰ ਜੋਗੀ ਸੰਤ ਧਿਆਵਾਂ ਜੇ ਤੇ ਲਖਨਾਮ ਕਰਤਾਰ ਸੁਖ ਅਮਰਤ ਨਾਮ ਨਿਰੰਜਨ ਕਾਕਾਰ ਸਤਿਆਵਨ ਸੰਤਾ ਕੁਪਜੇ ਦੇਣ ਕੇ ਵਿਚਾਰ ਦੇ ਦੇਵਾਂਗੇ ਸਸਾ ਗੁਣਾ ਸੁਖ ਕਰੇ ਸੰਸਾਰ ਚੋਰਾ ਜਾਰਾਂ ਤੇ ਕੁਣਿਆਰਾ ਖਰ ਪਾਵੇਕਾਰ ਖੁੰਦਾ ਖਾ ਚਲੇ ਥਾਉ ਤਿਨਾ ਵਿਕਾਇਕਾਰ ਜਲ ਥਲ ਜੀਆਂ ਪੂਰੀਆਂ ਲੋਆ ਆਕਾਰ ਆਕਾਰ ਓ ਜਾ ਖਸਤੂ ਜਾਣੇ ਤਿਨਾ ਪੇ ਤੇਰੀ ਸਾਰ

ਸਤਾ ਹਉਂਚ ਲਿਆ ਹਉਂਚ ਕਟਿਆ ਹਉਂਚ ਲਿਆ ਹਉਂ ਸਚਾਰ ਕੁੜਿਆਰ ਹਉਂਚ ਪਾਪ ਨੂੰ ਵਿਚਾਰ ਹਉਂਚ ਧਨ ਸਰਕਾ ਉਤਾਰ ਹਉਂ ਸੱਸੇ ਹਉਂ ਚਰੋਏ ਹਉਂਚ ਭਰੀਏ ਹਉਂਚ ਧੋਏ ਹਉਂ ਜਾਤੀ ਜਿਨ ਸਿਖੋਏ ਹਉਂਚ ਮੂਰਖ ਹਉਂ ਸਿਆਣਾ ਮੁਖ ਮੁਤ ਕਿਸਾਰ ਨਾ ਜਾਣਾ ਹਉਂਚ ਮਾਇਆ ਹਉਂ ਛਾਇਆ ਹਮ ਇੱਕ ਜਨ

ਕਹਾਣੀ ਸੇ ਜਾਂ ਸੋਮੀ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨਕ ਜਨਤ ਪਾ ਕੇ ਸੰਭਾਲੇ ਸੋਨਾ ਜਿਨ ਕਰਤੇ ਕਰਨਾ ਕੀ ਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੀ ਜਨ ਪਾਇਆ ਜਗ ਤਿਸ ਜਵਾਰੀ ਸਸ ਤਿਸ ਤਸਦੇ।

ਪਹਿਲਾਂ ਪੜਪੜ ਘੜੀ ਲੈਂਦੀ ਹੈ, ਪੜਪੜ ਭਰੇ ਸਾਥ, ਪੜਪੜ ਬੇੜੀ ਪਾਈਏ, ਪੜਪੜ ਘੜੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਨਵਾਸ, ਪੜੀਏ ਜੇਤੀ ਯਾਰ ਜਾ, ਪੜੀਏ ਜੇਤੇ ਸਾਸ। ਨਾਨਕ ਲਿਖੇ ਇੱਕ ਗੱਲ।

Jangan lupa like, share, dan subscribe.

ਹਰ ਕੂੜ ਬੋਲ ਕਰੇ ਹਰ ਸ਼ਰਮ ਧਰਮ ਕਾ ਡੇਰਾ ਗੁਰੂ ਨਾਨਕ ਕੁੜਿਆ ਭਰਪੂਰ ਮਤ ਹੈ ਟਿਕਾ ਤੇਰ ਦੁੱਖ ਕੇ ਬਹਿ ਤੁਸ ਜਗਤ ਕਾ ਸਾਏ ਨੀਲ ਵਸਤਰ ਪੈਰ ਹੋਵੇ।